ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਦਰ ਰਾਗ ਵਾਸਾ ਮਹੱਲਾ ਪਹਿਲਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੇ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੀ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਚ ਪਿਆਲੇ। ਗਾਵਨ ਤੁਧਨੋ ਰਤਨੋ ਪਾਏ, ਤੇਰੇ ਅੜਸੜ ਤੀਰਥ ਨਾਲੇ। ਗਾਵਨ ਤੁਧਨੋ ਜੋਤ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ।

ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਹੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼

ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਣੇ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਆਖਣ ਔਖਾ ਸੱਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੇ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਹੀ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵਡਾ ਨ ਹੋਵੇ ਘਾਟ ਨ ਜਾਏ, ਨਾ ਹੋ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਜ ਸਨਾਤ। ਰਾਗੂ ਜੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਪਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੋਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗੂ ਜੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮੈਂ ਜੰਤ ਉਪਾਈ, ਤਾਂ ਕਾਰਜ ਕੁਆਗੈ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰਜ ਕਸੰਬਾਹੀ ਠਾਕੁਰ ਕਾਹੇ ਮਨ ਭੋ ਕਰਿਆ। ਊੜੇ ਊੜਿਆ ਵੈਸਾ ਕੋਸਾ, ਤਿਸ ਪਾਛੈ ਬਚਰੀ ਸ਼ਰਿਆ, ਤਿਨ ਕਵਣ ਖਲਾਵੇ ਕਵਣ ਜੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਤ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖੇ ਓਮਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤ ਹੋ ਜੀ, ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰੂ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟਘਟ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ ਤੇਰੇ ਭਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਆਪ ਜੀ ਸੋਦਰ ਰਹਿਰਾਸ ਸਾਹਿਬ ਦੇ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਦੇ ਜਥੇ ਪਾਸੋਂ ਰੱਬੀ ਬਾਣੀ ਸ਼ਬਦ ਕੀਰਤਨ ਦਾ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਚੱਲ ਰਹੀ ਲੜੀ ਵਾਰ ਕਥਾ ਦੇ ਵਿੱਚੋਂ ਪਾਵਨ ਸ਼ਬਦ ਜੋ ਆਪਾਂ ਕੱਲ੍ਹ ਗੁਰੂ ਕਿਰਪਾ ਸਦਕਾ ਭਗਤ ਕਬੀਰ ਸਾਹਿਬ ਜੀ ਦਾ ਭਗਤਾਂ ਕੀ ਬਾਣੀ ਦੇ ਵਿੱਚ ਉਚਾਰਨ ਕੀਤੇ ਸ਼ਬਦ ਦੇ ਦੋ ਬੰਦ ਜਿਨ੍ਹਾਂ ਦੀ ਆਪਾਂ ਵਿਚਾਰ ਕੀਤੀ ਸੀ। ਪਾਵਨ ਸ਼ਬਦ ਦੀ ਆਰੰਭਤਾ ਸੀ ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕੈ ਸੰਗਾ। ਭਗਤ ਜੀ ਨੇ ਸਰੀਰ ਦੇ ਨਾਲ ਜਿੰਨੀਆਂ ਬਾਹਰਲੀਆਂ ਸੰਬੰਧਿਤ ਵਸਤੂਆਂ ਨੇ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਤੇ ਜਿਨ੍ਹਾਂ ਦੇ ਵਿੱਚ ਇਹ ਜੀਵ ਉਲਝ ਕੇ ਪਰਿਪੂਰਨ ਪਰਮਾਤਮਾ ਨੂੰ ਭੁੱਲਿਆ ਤੇ ਵਿਸਰਿਆ ਹੈ, ਭਗਤ ਜੀ ਨੇ ਉਹਨਾਂ ਚੀਜ਼ਾਂ ਵਸਤੂਆਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਦੀ ਅਸਲੀਅਤ ਤੋਂ ਇਹਨੂੰ ਜਾਣੂ ਕਰਵਾਇਆ ਹੈ ਕਿ ਭਾਈ ਤਨ ਪਿੰਡੇ ਸਰੀਰ ਤੇ ਤਰ੍ਹਾਂ ਤਰ੍ਹਾਂ ਦੇ ਤੂੰ ਸੋਹਣੇ ਵਸਤਰ ਵੀ ਪਹਿਨਦਾ ਹੈ। ਆਪਾਂ ਬਾਣੀ ਵਿੱਚ ਵੀ ਇਹ ਬਚਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸੋਠ ਰਾਗ ਦੇ ਵਿੱਚ ਪੜ੍ਹਦੇ ਹਾਂ। ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਜਿਸ ਮਾਲਕ ਵਾਹਿਗੁਰੂ ਨੇ ਜੀਉ ਪਿੰਡ ਭਾਵ ਸਰੀਰ ਵਿੱਚ ਜੀਵ ਆਤਮਾ ਟਿਕਾਈ ਹੈ, ਇਸ ਸਰੀਰ ਨੂੰ ਜੀਵ ਆਤਮਾ ਨੂੰ ਉਸ ਮਾਲਕ ਵਾਹਿਗੁਰੂ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ। ਤਨ ਦੀ ਖੁਰਾਕ ਹੈ ਉਹ ਭੋਜਨ ਹੈ, ਮਨ ਦੀ ਖੁਰਾਕ ਹੈ ਜਿਹੜੀ ਉਹ ਹੈ ਪਰਮਾਤਮਾ ਦਾ ਸਿਮਰਨ। ਮਰ ਕਹਿੰਦੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਜਿਸ ਵਾਹਿਗੁਰੂ ਜੀ ਨੇ ਸਰੀਰ ਦਿੱਤਾ, ਮਨੁੱਖਾ ਜਨਮ ਦਿੱਤਾ, ਪਹਿਨਣ ਦੇ ਲਈ ਲੀੜੇ ਕੱਪੜੇ ਦਿੱਤੇ ਨੇ, ਸਰੀਰ ਨੂੰ ਬਣਾ ਕੇ ਉਸ ਮਾਲਕ ਨੇ ਇਹਦੇ ਵਿੱਚ ਜੀਵ ਰੂਪ ਆਤਮਾ ਟਿਕਾ ਦਿੱਤੀ ਹੈ, ਤੇ ਉਸ ਮਾਲਕ ਵਾਹਿਗੁਰੂ ਦਾ ਤੂੰ ਸ਼ੁਕਰ ਕਰਿਆ ਕਰ। ਤੋ ਇੱਥੇ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਚੋਆ ਚੰਦਨ ਮਰਦਨ ਅੰਗਾ, ਹੋਰ ਵੀ ਉਦਾਹਰਨਾਂ ਨੇ ਕਰ ਪੂਰ ਪੋਹਪ ਸੁਗੰਧਾ ਪਰਸ ਮਾਨੁੱਖ ਦੇਹ ਮਲੀਣ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਅਰ ਗਰਬੇਣ ਅਗਿਆਨਣੋ। ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਗਾਥਾ ਬਾਣੀ ਦੇ ਆਰੰਭ ਦੇ ਵਿੱਚ ਜ਼ਿਕਰ ਕੀਤਾ ਹੈ। ਇੱਥੇ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮਨੁੱਖ ਨੂੰ ਚੋਆ ਚੰਦਨ ਵਾਲੀ ਉਦਾਹਰਨ ਦਿੱਤੀ ਹੈ। ਕਰ ਪੂਰ ਪੋਹਪ, ਪੋਹਪ ਦਾ ਮਤਲਬ ਫੁੱਲਾਂ ਦੀ ਸੁਗੰਧੀ ਤਰ੍ਹਾਂ ਤਰ੍ਹਾਂ ਦੇ ਬਣੇ ਅਤਰ ਫਲੇਲ ਆਪਣੀ ਦੇਹ ਸਰੀਰ ਤੇ ਤੂੰ ਲਾ ਰਿਹਾ, ਪਰ ਜਿਸ ਮਾਲਕ ਨੇ ਤੈਨੂੰ ਦੇਹ ਸਰੀਰ ਮਨੁੱਖਾ ਜਨਮ ਦਿੱਤਾ ਉਹਦਾ ਸ਼ੁਕਰਾਨਾ ਨਹੀਂ ਕਰਦਾ। ਜਿਹੜੀਆਂ ਚੀਜ਼ਾਂ ਲਿਆਂਦੀਆਂ ਨੇ, ਜਿੱਥੋਂ ਲਿਆਂਦੀਆਂ ਨੇ ਤੇ ਜਿਸ ਸ਼ਕਲ ਦੇ ਵਿੱਚ ਉਹ ਤਿਆਰ ਕੀਤੀਆਂ ਗਈਆਂ ਨੇ, ਉਹਨਾਂ ਦੀ ਤੇ ਸਾਰਿਆਂ ਕੋਲ ਗੱਲ ਕਰਦਾ ਹੈ ਵੀ ਇਹ ਬਹੁਤ ਵਧੀਆ ਹੈ, ਬੜਾ ਮਹਿੰਗਾ ਆਇਆ ਹੈ, ਇੱਥੋਂ ਮਿਲਦਾ ਹੈ, ਸਸਤਾ ਵੀ ਹੈ, ਤੋ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦਿੰਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਮਾਲਕ ਨੇ ਤੈਨੂੰ ਤਨ ਸਰੀਰ ਦਿੱਤਾ ਹੈ, ਕਹਿੰਦੇ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ, ਪਰ ਸ਼ੁਕਰਾਨਾ ਕਰਨ ਦੀ ਬਜਾਏ ਤੂੰ ਨਾਨਕ ਅਥ ਗਰਬੇਣ ਅਗਿਆਨਣੋ, ਅਗਿਆਨਤਾ ਦੇ ਵਿੱਚ ਡੁੱਬੇ ਜੀਵ ਤੂੰ ਬੇਲੋੜਾ ਹਉਮੈ ਹੰਕਾਰ ਕਰ ਰਿਹਾ, ਪਰ ਉਸ ਮਾਲਕ ਦਾ ਤੈਨੂੰ ਸ਼ੁਕਰਾਨਾ ਕਰਨਾ ਬਣਦਾ ਹੈ। ਤੋ ਇਸ ਪਾਵਨ ਸ਼ਬਦ ਦੇ ਵਿੱਚ ਆਪਾਂ ਕੱਲ੍ਹ ਦੋ ਬੰਦਾਂ ਦੇ ਵਿੱਚ ਇਹੀ ਸੁਣਿਆ ਕਿ ਜੇ ਸਰੀਰ ਦੇ ਅੰਗਾਂ ਨੂੰ ਅਤਰ ਫਲੇਲ ਤੂੰ ਚੰਦਨ ਲਾਉਣਾ, ਉਸ ਸਰੀਰ ਨੇ ਅਖੀਰ ਲੱਕੜਾਂ ਦੇ ਵਿੱਚ ਸੜ ਕੇ ਸੁਆਹ ਹੋ ਜਾਣਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਹੁਣ ਤੇ ਲੱਕੜਾਂ ਦੀ ਵੀ ਲੋੜ ਕੋਈ ਨਹੀਂ। ਇੱਕ ਘੰਟਾ ਪਹਿਲਾਂ ਉਹਨਾਂ ਨੇ ਭੱਠੀ ਨੂੰ ਬਿਲਕੁਲ ਲਾਲ ਕਰ ਦੇਣਾ ਹੈ। ਅਰਦਾਸ ਬੇਨਤੀ ਤੋਂ ਉਪਰੰਤ ਸਿਰਫ ਇੱਕੋ ਹੀ ਬਟਨ ਦੱਬਣਾ ਹੈ, ਜਿਹੜਾ ਕਿ ਸਿਰਫ ਮੇਰੇ ਖਿਆਲ 'ਚ 5-7 ਮਿੰਟਾਂ ਦੀ ਖੇਡ ਹੈ, ਤੇ ਉਸ ਸਰੀਰ ਨੂੰ ਸਵਾਹ ਬਣਾ ਦੇਣਾ ਪਲਾਂ ਵਿੱਚ। ਮਰ ਕਹਿੰਦੇ ਚੋਆ ਚੰਦਨ ਮਰਦਨ ਅੰਗਾ,
ਇਹ ਤੇ ਹਕੀਕਤ ਹੈ ਜਨਮ ਤੇ ਮਰਨ, ਇਹ ਤੇ ਅਵਸ਼ ਅਟਲ ਸੱਚਾਈ ਹੈ। ਕਿਸੇ ਦੇ ਕਹਿਣ ਦੇ ਨਾਲ ਕਿਸੇ ਨੇ ਬਹੁਤ ਕੋਈ ਲੰਮੀ ਉਮਰ ਨਹੀਂ ਭੋਗ ਕੇ ਜਾਣਾ ਤੇ ਕਿਸੇ ਦੇ ਕਹਿਣ ਦੇ ਨਾਲ ਕਿਸੇ ਨੇ ਮਰਨਾ ਕੋਈ ਨਹੀਂ। ਜੇ ਕਿਸੇ ਦੇ ਕਹਿਣ ਦੇ ਨਾਲ ਕੋਈ ਮਰੇ ਜਾਂ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੀ ਲੰਮੀ ਉਮਰ ਹੋਵੇ, ਹਾਂ ਇਹਨੂੰ ਜਦੋਂ ਆਪਾਂ ਅਸੀਸ ਰੂਪ ਦੇ ਵਿੱਚ ਕਹਿੰਦੇ ਹਾਂ ਤੇਰੀ ਲੰਮੀ ਉਮਰ ਹੋਵੇ, ਇਹ ਇੱਕ ਅਸੀਸ ਹੈ, ਉਮਰ ਓਨੀ ਓ ਰਹਿਣੀ ਹੈ, ਪਰ ਇੱਕ ਸਤਿਕਾਰ ਭਰੇ ਲਫ਼ਜ਼ ਨੇ। ਪਰ ਕਿਸੇ ਨੂੰ ਕਹਿਣਾ ਕਿ ਤੂੰ ਮਰ ਜਾ ਖੱਪ ਜਾ, ਇਹ ਇੱਕ ਸਾਡੇ ਵੱਲੋਂ ਵੱਦ ਅਸੀਸ ਤੇ ਭੈੜੀ ਅਸੀਸ ਹੈ। ਮਰਨਾ ਨਹੀਂ ਸਾਡੇ ਕਹਿਣ ਨਾਲ, ਪਰ ਸਾਡੇ ਅੰਦਰ ਜਿਹੜੀ ਈਰਖਾ ਹੈ ਉਸ ਬੰਦੇ ਦੇ ਪ੍ਰਤੀ, ਉਹ ਸਾਡੇ ਲਫ਼ਜ਼ਾਂ ਦੇ ਰਾਹੀਂ ਉਹ ਪ੍ਰਗਟ ਹੋ ਜਾਂਦੀ ਹੈ। ਪਰ ਮਾਲਕ ਨੇ ਜਿੰਨੇ ਸਵਾਸ ਦਿੱਤੇ ਨੇ ਓਨੀ ਭੋਗ ਕੇ ਜਾਣੇ ਨੇ। ਇੱਥੇ ਦੁਨੀਆਂ ਦੇ ਵਿੱਚ ਜਿਹੜੇ ਲੋਕ ਪੰਥ ਨੂੰ ਘੁਣ ਵਾਂਗੂ ਚੁੰਬੜੇ ਹੋਏ ਸਨ, ਸਾਰੀ ਦੁਨੀਆਂ ਤਰ੍ਹਾਂ ਤਰ੍ਹਾਂ ਕਰਦੀ ਸੀ ਕਿ ਵੀ ਇਹ ਮਰਦੇ ਨਹੀਂ, ਅਖੀਰ ਉਹ ਵੀ ਤੇ ਆਪਣੀ ਉਮਰ ਭੋਗ ਕੇ ਗਏ ਨੇ। ਕਿਉਂਕਿ ਮਾਲਕ ਦਾ, ਉਸ ਪਰਮਾਤਮਾ ਦਾ, ਕੁਦਰਤ ਦਾ ਜਿਹੜਾ ਵਿਧੀ ਵਿਧਾਨ ਹੈ ਨਾ, ਉਹ ਅਟਲ ਹੈ, ਉਹ ਸਾਡੇ ਕਹਿਣ ਦੇ ਨਾਲ ਉਹ ਖਤਮ ਨਹੀਂ ਹੋਣਾ। ਤੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕੈ ਸੰਗਾ, ਇਸ ਤਨ ਧਨ ਕੀ ਕਵਨ ਬਡਾਈ। ਤੂੰ ਤਨ ਦਾ ਵੀ ਮਾਣ ਕਰਦੈ, ਧਨ ਦਾ ਵੀ ਕਰਦੈ, ਇਹਦੀ ਕਵਨ ਬਡਾਈ, ਇਹਦੇ ਵਿੱਚ ਵਡਿਆਈ ਵਾਲੀ ਗੱਲ ਕਿਹੜੀ ਹੈ? ਹੋਰ ਕਿੰਨੀਆਂ ਉਦਾਹਰਨਾਂ ਗੁਰਬਾਣੀ ਵਿੱਚ ਮਾਰ ਕਹਿੰਦੇ, ਵੱਡੇ ਵੱਡੇ ਜੋ ਦਿਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ। ਦੁਨਿਆਵੀ ਤੌਰ ਤੇ ਜਿਹਦੇ ਅਰਥ ਕਰੀਏ ਵੀ ਕੌਣ ਵੱਡਾ, ਆਪਾਂ ਕਹਿੰਦੇ ਵੀ ਵੱਡਾ ਕੌਣ ਹੈ? ਆਪਾਂ ਕਹਾਂਗੇ ਜਿਹਦੇ ਕੋਲ ਸ਼ੌਹਰਤ ਹੈ, ਪੈਸਾ ਹੈ, ਰਾਜਾ ਹੈ, ਦੁਨੀਆਂ ਤੇ ਰਾਜ ਕਰ ਰਿਹਾ, ਜ਼ਮੀਨ ਜਾਇਦਾਦ ਬਹੁਤ ਹੈ, ਦੁਨੀਆਂ ਦੇ ਨਜ਼ਰ ਤੋਂ ਉਹ ਬਹੁਤ ਵੱਡਾ ਹੈ, ਪਰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਉਹ ਬਿਲਕੁਲ ਵੱਡਾ ਨਹੀਂ। ਜੇ ਆਪਾਂ ਪਰਮਾਤਮਾ ਦੇ ਬਚਨਾਂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਜਦੋਂ ਇਹਨੂੰ ਵੇਖਾਂਗੇ ਤੇ ਅਧਿਆਤਮਕ ਤੌਰ ਤੇ, ਮਹਾਰਾਜ ਕਹਿੰਦੇ ਕੌਣ ਵੱਡਾ, ਕੌਣ ਵੱਡਾ ਮਾਇਆ ਵਡਿਆਈ। ਅਸਲ ਦੇ ਵਿੱਚ ਬੰਦੇ ਦੀ ਵਡਿਆਈ ਨਹੀਂ ਹੋ ਰਹੀ, ਉਸ ਮਾਇਆ ਕਰਕੇ ਉਸ ਬੰਦੇ ਦੀ ਵਡਿਆਈ ਹੋ ਰਹੀ ਹੈ, ਬੰਦੇ ਦੀ ਕੋਈ ਪਾਇਆ ਨਹੀਂ ਹੈ। ਹੁਣ ਮਹਾਰਾਜ ਨੂੰ ਪੁੱਛੀਏ, ਸਤਿਗੁਰੂ ਜੀ ਸੱਚਮੁੱਚ ਕੌਣ ਵੱਡਾ ਹੈ? ਤੋ ਸਤਿਗੁਰੂ ਜੀ ਕਹਿੰਦੇ ਬਾਹਰਲੇ ਤੌਰ ਤੇ ਤਾਂ ਹੋ ਸਕਦਾ ਉਹ ਵੱਡਾ ਨਾ ਹੋਵੇ, ਉਹ ਜੁੱਤੀਆਂ ਗੰਢਦਾ ਹੋਵੇ ਤੇ ਉਹ ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਭਗਤ ਰਵਿਦਾਸ ਸਾਹਿਬ ਜੀ ਵਰਗਾ ਜੁੱਤੀਆਂ ਗੰਢਦਾ ਹੋਵੇ, ਨਾਮਦੇਵ ਜੈਸਾ ਹੋ ਸਕਦਾ ਕੱਪੜੇ

ਦੇ ਜਿਹੜੇ ਅਗਲੇ ਬਚਨ ਨੇ, ਰਾਤ ਜੇ ਸੋਵੈ ਦਿਨ ਕਰੇ ਕਾਮ, ਇੱਕ ਖਿਨ ਲੇਹੇ ਨਾ ਹਰ ਕੋ ਨਾਮ। ਕਬੀਰ ਸਾਹਿਬ ਜੀ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਭਾਈ ਨਾਮ ਜਪ ਲਓ, ਤੇ ਅੱਗੋਂ ਅਗਲੇ ਇਹੀ ਕਹਿੰਦੇ ਹੋਣਗੇ ਅੱਜ ਦੇ ਸਮੇਂ ਮੁਤਾਬਕ, ਨਹੀਂ ਜੀ ਨਾਮ ਕਿੱਦਾਂ ਜਪੀਏ, ਰਾਤ ਜੇ ਸੋਵੈ, ਰਾਤ ਨੂੰ ਸੌਣਾ ਹੁੰਦਾ, ਤੇ ਭਗਤ ਜੀ ਕਹਿੰਦੇ ਫਿਰ ਦਿਨੇ ਰੱਬ ਦੀ ਬੰਦਗੀ ਕਰ ਲਓ, ਕਹਿੰਦੇ ਕੰਮ ਕਾਜ ਕੌਣ ਕਰੂ, ਤੁਸੀਂ ਤੇ ਬਾਬਾ ਜੀ ਵਿਹਲੇ ਹੋਵੇ। ਕਬੀਰ ਸਾਹਿਬ ਜੀ ਨੂੰ ਵੀ ਦੁਨੀਆਂ ਦਾ ਹਰ ਪ੍ਰਕਾਰ ਦਾ ਵਿਰੋਧ ਸਾਡੇ ਭਗਤਾਂ ਨੇ ਆਪਣੇ ਤਨ ਪਿੰਡੇ ਤੇ ਝੱਲਿਆ। ਇਹ ਨਹੀਂ ਵੀ ਸਿਰਫ ਵੀ ਅਜੋਕੇ ਸਮੇਂ ਵਿੱਚ ਹੀ ਆਪਣਾ ਤੇ ਵਿਰੋਧ ਕੋਈ ਬਹੁਤਾ ਹੁੰਦਾ ਨਹੀਂ, ਲੋਕ ਅੱਗੋਂ ਪਿੱਛੋਂ ਹੀ ਚਾਉਂ ਪਾਉਂ ਕਰਕੇ ਹਟ ਜਾਂਦੇ ਨੇ। ਕਬੀਰ ਸਾਹਿਬ ਜੀ ਜਾਂ ਜਿੰਨੇ ਵੀ ਭਗਤ ਨੇ ਉਹਨਾਂ ਦਾ ਤਾਂ ਬਹੁਤ ਵੱਡੇ ਤੌਰ ਤੇ ਵਿਰੋਧ ਕੀਤਾ ਗਿਆ, ਮੰਦਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ, ਨਾਮਦੇਵ ਸਾਹਿਬ ਨੂੰ ਮੰਦਰ ਵਿੱਚ ਨਹੀਂ ਵੜਨ ਦਿੱਤਾ ਗਿਆ, ਚੱਕ ਕੇ ਪਾਂਡਿਆਂ ਨੇ ਬਾਹਰ ਮਾਰਿਆ, ਪਰ ਸਾਨੂੰ ਤੇ ਕੋਈ ਏਦਾਂ ਇੰਨੀ ਕਿਸੇ ਦੀ ਹਿੰਮਤ ਨਹੀਂ। ਇੱਥੋਂ ਤੱਕ ਲੋਕ ਪਿੱਛੋਂ ਹੀ ਬੋਲਦੇ, ਅੱਗੇ ਬਹਿ ਕੇ ਤੁਹਾਡੇ ਨਾਲ ਗੱਲ ਕਰਨ ਦੀ ਉਹਨਾਂ 'ਚ ਹਿੰਮਤ ਨਹੀਂ ਹੈ, ਕਿਉਂਕਿ ਅਸਲ ਦੇ ਵਿੱਚ ਪਿਆਰਿਓ ਪਤਾ ਸਾਨੂੰ ਵੀ ਹੈ ਕਿ ਅਸੀਂ ਆਪਣੀ ਜਗ੍ਹਾ ਗੁਰਮਤ ਤੋਂ ਟੁੱਟੇ ਹਾਂ, ਅਸੀਂ ਗਲਤ ਹਾਂ, ਇਸ ਲਈ ਆਲੇ ਦੁਆਲੇ ਰੌਲਾ ਪੈ ਸਕਦਾ, ਸੱਚਾਈ ਨਹੀਂ ਕੋਈ ਬਿਆਨ ਕਰ ਸਕਦਾ। ਹੁਣ ਉਹਨਾਂ ਭਗਤਾਂ ਨੇ ਤਾਂ ਬਹੁਤ ਆਪਣੇ ਤਨ ਪਿੰਡੇ ਤੇ ਝੱਲਿਆ। ਰਵਿਦਾਸ ਸਾਹਿਬ ਜੀ ਨੂੰ ਕਹਿੰਦੇ ਤਾਂ ਚਮਾਰ ਹੈ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰ, ਹਿਰਦੈ ਰਾਮ ਗੋਬਿੰਦ ਗੁਣਸਾਰ। ਭਗਤ ਧੰਨਾ ਜੀ ਨੂੰ ਲੋਕਾਂ ਨੇ ਬਹੁਤ ਕੁਝ ਆਖਿਆ, ਕਬੀਰ ਸਾਹਿਬ ਜੀ ਨੂੰ ਬੜਾ ਕੁਝ ਆਖਿਆ, ਭਗਤ ਸਦਨਾ ਜੀ ਸੈਣ ਆਈ। 15 ਦੇ 15 ਭਗਤਾਂ ਦਾ ਜੀਵਨ ਪੜ੍ਹ ਲਓ, ਉਹਨਾਂ ਨੂੰ ਹਰ ਇੱਕ ਵਿਰੋਧ ਆਪਣੇ ਤਨ ਪਿੰਡੇ ਤੇ ਸਹਿਣਾ ਪਿਆ ਹੈ, ਪਰ ਉਹਨਾਂ ਨੇ ਹਕੀਕਤ ਬਿਆਨ ਕੀਤੀ ਹੈ। ਰਾਤ ਜੇ ਸੋਵੈ ਦਿਨ ਕਰੇ ਕਾਮ, ਇੱਕ ਖਿਨ ਲੇਹੇ ਨਾ ਹਰ ਕੋ ਨਾਮ। ਭਗਤ ਜੀ ਉਹਨਾਂ ਨੂੰ ਪਿਆਰ ਨਾਲ ਕਹਿੰਦੇ, ਭਾਈ ਨਾ ਤੁਸੀਂ ਦਿਨੇ ਰੱਬ ਦੀ ਬੰਦਗੀ ਕਰਦੇ ਹੋ, ਨਾ ਤੁਸੀਂ ਰਾਤ ਨੂੰ ਬਹਾਨਾ ਨੀਂਦ ਦਾ ਲਾਉਂਦੇ ਹੋ, ਦਿਨੇ ਬਹਾਨਾ ਕੰਮ ਦਾ ਲਾਉਂਦੇ ਹੋ, ਪਰ ਇੱਕ ਖਿਨ ਕੀ ਅੱਖਾਂ ਦੀਆਂ ਪਲਕਾਂ ਜਿਹੜੀਆਂ ਝਮਕ ਰਹੀਆਂ ਨੇ ਨਾ, ਕਹਿੰਦੇ ਇੰਨਾ ਸਮਾਂ ਵੀ ਤੁਸੀਂ ਰੱਬ ਦੀ ਯਾਦ ਵਿੱਚ ਆਪਣੀ ਸੁਰਤ ਨਹੀਂ ਟਿਕਾ ਰਹੇ। ਹੱਥ ਤੰਡੋਰ ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬਾਂਧਿਓ ਚੋਰ। ਜਿਹੜੇ ਮਾਣ ਹੰਕਾਰ ਕਰਦੇ ਸਨ ਕਬੀਰ ਸਾਹਿਬ ਜੀ, ਕਹਿੰਦੇ ਉਹ ਮਨੁੱਖ, ਤੰਬੋਰ ਦਾ ਮਤਲਬ ਹੁੰਦਾ ਮੂੰਹ ਦੇ ਵਿੱਚ ਪਾਨਾਂ ਦੇ ਬੀੜੇ ਪਾਉਣੇ, ਪਾਨ ਆਦਿਕ ਚੱਬਣੀ, ਨਸ਼ੇ ਕਰਨੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵੀ ਬਹੁਤ ਸੀ। ਆ ਤੁਸੀਂ ਬਿਹਾਰ ਚੱਲ ਜਾਓ, ਪਟਨਾ ਸਾਹਿਬ ਚੱਲ ਜਾਓ ਤੁਸੀਂ ਬਿਹਾਰ ਵਿੱਚ, ਤੇ ਬਾਜ਼ਾਰਾਂ ਦੇ ਵਿੱਚੋਂ ਦੀ ਲੰਘਣਾ ਮੁਸ਼ਕਲ ਹੋ ਜਾਂਦਾ, ਇੰਨੀ ਕੁ ਪਾਨ ਪਚਕਾਰੀਆਂ ਮਾਰ ਮਾਰ ਕੇ ਤੁਰੇ ਜਾਂਦੇ, ਤੁਹਾਡੇ ਪਜਾਮਿਆਂ ਦੇ ਪਹੁੰਚੇ ਲਵੇੜ ਦਿੰਦੇ, ਇੰਨੀ ਪਾਨ ਖਾਂਦੇ ਲੋਕ ਉੱਧਰ। ਤੇ ਇਹਦਾ ਮਤਲਬ ਕਬੀਰ ਸਾਹਿਬ ਜੀ ਨੇ ਉਹ ਸਾਰਾ ਦ੍ਰਿਸ਼ ਉਹਨਾਂ ਸਮਿਆਂ ਦਾ ਵੇਖਿਆ, ਤੇ ਲੋਕ ਨਸ਼ੇ ਕਰਦੇ, ਪਾਨ ਖਾਂਦੇ ਤੇ ਹੰਕਾਰ ਕਰਦੇ ਸਨ। ਜੋ ਮਨੁੱਖ ਮੂੰਹ ਦੇ ਵਿੱਚ, ਭਗਤ ਜੀ ਕਹਿੰਦੇ ਪਾਨ ਖਾਂਦੇ, ਪਾਨਾਂ ਦੇ ਬੀੜੇ, ਹੱਥਾਂ ਦੇ ਵਿੱਚ ਬਾਜਾਂ ਦੀਆਂ ਡੋਰਾਂ ਹੁੰਦੀਆਂ ਕਿ ਅਸੀਂ ਸ਼ਿਕਾਰੀ ਹਾਂ, ਅਖੀਰ ਉਹ ਲੋਕ ਅੰਤਮ ਸਮੇਂ ਕਹਿੰਦੇ ਕਸ ਬਾਂਧਿਓ ਚੋਰ। ਉਦਾਹਰਣ ਦਿੱਤੀ ਹੈ ਵੀ ਜਿਹੜੇ ਇੰਨਾ ਹੰਕਾਰ ਕਰਦੇ ਸਨ, ਪਾਨ ਖਾਂਦੇ ਸਨ, ਹੱਥਾਂ ਦੇ ਵਿੱਚ ਬਾਜਾਂ ਦੀਆਂ ਡੋਰਾਂ ਨੇ, ਐਸ਼ੋ ਆਰਾਮ ਦੇ ਵਿੱਚ ਉਲਝੇ ਸਨ, ਅਖੀਰ ਦੁਨੀਆਂ ਦੇ ਵਿੱਚੋਂ ਉਹਨਾਂ ਨੂੰ ਜਦੋਂ ਜਮ ਲੈ ਕੇ ਗਏ ਨਾ, ਉਦਾਹਰਣ ਦਿੱਤੀ ਹੈ ਭਗਤ ਜੀ ਨੇ ਕਿ ਚੋਰਾਂ ਦੇ ਵਾਂਗ ਇਸ ਦੁਨੀਆਂ ਤੋਂ ਗਏ ਨੇ, ਭਾਵ ਸ਼ੌਹਰਤ ਇੱਜ਼ਤ ਨਹੀਂ ਕਮਾ ਕੇ ਗਏ। ਗੁਰਮਤ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ। ਕਬੀਰ ਸਾਹਿਬ ਜੀ ਕਹਿੰਦੇ ਅਖੀਰ ਦੇ ਵਿੱਚ ਤੇ ਇਹੀ ਭਾਈ ਤੁਹਾਨੂੰ ਮਤ ਦੇ ਰਹੀ ਹੈ ਗੁਰਬਾਣੀ, ਗੁਰਮਤ ਰਸ ਰਸ ਗੁਣ ਗਾਵੇ। ਗੁਰਮਤ ਦਾ ਮਤਲਬ ਗੁਰੂ ਦੀ ਮਤ, ਗੁਰ ਕੀ ਮਤ ਤੂੰ ਲੇਹੇ ਇਆਨੇ। ਗੁਰੂ ਦੀ ਮਤੀ ਤੇ ਬੰਦਾ ਨਹੀਂ ਲੈਣੀ ਚਾਹੁੰਦਾ, ਇਆਣਾ ਬਣਿਆ, ਅਣਜਾਣ ਬਣਿਆ, ਮਾਸੂਮ ਬੱਚਾ, ਚਲੋ ਉਹਨੂੰ ਤੇ ਆਪਣੇ ਪਰਾਈ ਦੀ ਪਹਿਚਾਣ ਨਹੀਂ, ਮਰ ਕਹਿੰਦੇ ਇਹ ਜਾਣ ਕੇ ਬਣਿਆ ਹੋਇਆ। ਗੁਰਮਤ ਰਸ ਰਸ ਹਰ ਗੁਣ ਗਾਵੇ, ਮਰ ਕਹਿੰਦੇ ਗੁਰੂ ਦੀ ਮਿਹਰ ਜੀ ਦੇ ਹਿਰਦੇ ਦੇ ਵਿੱਚ, ਜਿਹਦੇ ਅੰਦਰ ਗੁਰੂ ਦਾ ਬਚਨ ਟਿਕ ਗਿਆ ਨਾ, ਜਿਹਨੇ ਗੁਰੂ ਦੀ ਮਤ ਧਾਰਨ ਕਰ ਲਈ, ਹਰ ਹਰ ਗੁਣ ਗਾਵੇ, ਉਹ ਰੱਬ ਦੇ ਗੁਣ ਗਾਉਂਦਾ ਹੈ ਜਿਹਨੇ ਗੁਰੂ ਦੀ ਮਤ ਲੈ ਲਈ। ਗੁਰੂ ਦੀ ਮਤ ਲੈਣ ਦੇ ਲਈ ਬਾਣੀ ਪੜ੍ਹਨੀ ਹੈ, ਗੁਰੂ ਦੀ ਮਤ ਲੈਣ ਲਈ ਗੁਰੂ ਕੋਲ ਆਉਣਾ ਹੈ। ਬਸ ਗੁਰਦੁਆਰੇ ਆਉਣ ਦਾ ਇੰਨਾ ਹੀ ਮਤਲਬ ਹੈ ਵੀ ਜਦੋਂ ਆਪਾਂ

0: ਗੁਰਦੁਆਰਾ ਸਾਹਿਬ ਦੀ ਦਹਿਲੀਜ਼ ਦੇ ਅੰਦਰ ਆਈਏ। ਮੈਂ ਮਿਟ ਜੇ ਤੇ ਤੂੰ ਪ੍ਰਗਟ ਹੋ ਜੇ, ਅਜੇ ਮੈਂ ਮਿਟ ਗਈ ਤੂੰ ਪ੍ਰਗਟ ਹੋ ਗਿਆ, ਫਿਰ ਗੁਰੂ ਕੋਲ ਆਉਣਾ ਸਫਲ ਹੋ ਗਿਆ। ਹੁਣ ਕੰਮ ਉਲਟ ਹੋ ਜਾਂਦਾ, ਜਦੋਂ ਗੁਰੂ ਕੋਲ ਆਉਣੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਚਨ ਪੜ੍ਹ ਲਓ, ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਜਿੱਥੇ ਮੈਂ ਮਿਟਣੀ ਸੀ ਉੱਥੇ ਮੈਂ ਸ਼ੁਰੂ ਹੁੰਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ। ਗੁਰਮਤਿ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੈ। ਜਿਹੜੇ ਰੱਬ ਦੇ ਪਿਆਰੇ ਨੇ ਭਗਤ ਜਨ, ਕਬੀਰ ਸਾਹਿਬ ਜੀ ਕਹਿੰਦੇ ਉਹ ਜਪ ਜਪ ਕੇ ਆਪਣੇ ਆਤਮਕ ਆਨੰਦ ਦਾ ਸੁਖ ਮਾਣ ਲੈਂਦੇ ਨੇ। ਗੁਰਮਤਿ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੈ। ਉਹ ਰਮੇ ਹੋਏ ਪਰਮਾਤਮਾ ਦੇ ਸ਼ਬਦ ਵਿੱਚ ਜੁੜ ਜਾਂਦੇ ਨੇ ਤੇ ਆਤਮਕ ਸੁਖ ਪਾਉਂਦੇ ਨੇ। ਕਿਰਪਾ ਕਰਕੇ ਹਰ ਨਾਮ ਦਰੜਾਈ, ਹਰ ਹਰ ਬਾਸ ਸੁਗੰਧ ਵਸਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕੀਤੀ, ਰਹਿਮਤ ਕੀਤੀ ਹੈ ਤੇ ਮੈਂ ਆਪਣੇ ਹਿਰਦੇ ਰੂਪ ਘਰ ਵਿੱਚ ਨਾਮ ਦ੍ਰਿੜ ਕਰਾ ਲਿਆ ਹੈ। ਦ੍ਰਿੜ ਕਰ ਲਿਆ ਕਹਿ ਲਓ, ਕਿਉਂਕਿ ਜਦੋਂ ਆਪਾਂ ਲਾਵਾਂ ਦਾ ਪਾਠ ਸੁਣਦੇ ਹਾਂ, ਆਨੰਦ ਕਾਰਜ ਹੁੰਦੇ ਨੇ ਤੇ ਉਹਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਹੀ ਬਚਨ ਕਹੇ ਨੇ, ਹਰ ਪਹਿਲੜੀ ਲਾਮ ਪਰ ਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀ ਕਿਰਪਾ ਕਰਕੇ ਨਾਮ ਦ੍ਰਿੜਾਈ, ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ। ਜਿਹੜੇ ਲੋਕ ਇੱਕ ਖਿਨ ਵੀ ਰੱਬ ਦਾ ਨਾਮ ਨਹੀਂ ਸੀ ਜਪਦੇ, ਤੁਹਾਡੀ ਰਹਿਮਤ ਦੇ ਨਾਲ ਮੈਂ ਆਪਣੇ ਹਿਰਦੇ ਵਿੱਚ ਨਾਮ ਦ੍ਰਿੜ ਕਰ ਲਿਆ। ਹਰ ਹਰ ਬਾਸ ਸੁਗੰਧ ਵਸਾਈ, ਤੇ ਜਦੋਂ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ, ਭਗਤ ਜੀ ਕਹਿੰਦੇ ਫਿਰ ਬੋਲਾਂ ਦੇ ਵਿੱਚੋਂ ਵੀ ਸੁਗੰਧੀ ਆਉਂਦੀ ਹੈ, ਭਾਵ ਉਹਨਾਂ ਸ਼ਬਦਾਂ ਦੇ ਵਿੱਚੋਂ ਵੀ ਸਿਦਕ ਵਾਲੇ ਬਚਨ ਨਿਕਲਦੇ ਨੇ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਭਗਤ ਜੀ ਕਹਿੰਦੇ ਹੇ ਅਗਿਆਨੀ ਜੀਵ, ਕਹਿਤ ਕਬੀਰ ਚੇਤਰੇ ਅੰਧਾ, ਭਾਵ ਅਗਿਆਨਤਾ ਦੇ ਵਿੱਚ ਡੁੱਬੇ ਹੋਏ ਬੰਦਿਆ, ਇੱਕ ਗੱਲ ਚੰਗੀ ਕਰਕੇ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਲੈ ਚੰਗੀ ਤਰ੍ਹਾਂ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ, ਸਤ ਰਾਮ ਦਾ ਮਤਲਬ ਪਰਮਾਤਮਾ ਸਦੀਵੀ ਹੈ। ਝੂਠਾ ਸਭ ਧੰਦਾ, ਸੰਸਾਰ ਦੇ ਜਿੰਨੇ ਧੰਦੇ ਨੇ ਇਹ ਸਾਰਾ ਜੰਜਾਲ, ਇਹ ਨਾਸਵੰਤ ਹੈ, ਰਹਿਣਾ ਉਹਨਾਂ ਨੇ ਜਿਹੜੇ ਉਸ ਵਾਹਿਗੁਰੂ ਦੇ ਨਾਲ ਜੁੜੇ ਨੇ, ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਗਈ ਤੇ ਉਹਨਾਂ ਸਰੀਰ ਕਰਕੇ ਭਾਵੇਂ ਚਲੇ ਗਏ ਪਰ ਗੁਣਾ ਕਰਕੇ ਉਹਨਾਂ ਦੀ ਅੱਜ ਵੀ ਵਡਿਆਈ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਗੁਰੂ ਦੇ ਲਈ ਆਪਣਾ ਆਪ ਕੁਰਬਾਨ ਕੀਤਾ ਹੈ। ਸੋ ਬੇਨਤੀ ਹੈ ਪਾਤਸ਼ਾਹੀ ਰੈਲੀ June 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੱਚੇ ਸਮਾਗਮ, ਜੋ ਸਨ ਫਰਾਂਸਿਸਕੋ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਸਮੁੱਚੀਆਂ ਸੰਗਤਾਂ ਦੇ ਵੱਲੋਂ, ਦੇਸ਼ ਵਿਦੇਸ਼ਾਂ ਦੇ ਵਿੱਚੋਂ ਸਭ ਦੇ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੇ ਉਸ ਰੈਲੀ ਦੇ ਵਿੱਚ, ਉਸ ਪਾਤਸ਼ਾਹੀ ਰੈਲੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਤਕਰੀਬਨ 8-9 ਵਜੇ ਆਰੰਭਤਾ ਹੋਵੇਗੀ, ਜਿਨ੍ਹਾਂ ਕੋਲ ਸਮਾਂ ਹੋਇਆ ਨਾਮ ਲਿਖਾ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਹਿ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਹਿਵੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਪਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਸਕੂਆ ਤਿਤ ਕਰਨ ਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੇ ਅਰਦਾਸ
1: ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਿਆਂ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੇ ਕਿਰਪਾ ਦਿਆਲਤਾ ਸਦਕਾ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਰੋਪਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ ਸੋਦਰ ਰਹਿ ਰਾਸ ਦੇ ਪਾਵਨ ਬਾਣੀ ਦੇ ਪਾਠ ਨਿਤਨੇ ਉਪਰੰਤ ਆਰਤੀ ਸ਼ਬਦ ਕੀਰਤਨ ਗੁਰ ਸ਼ਬਦ ਕਥਾ ਵਿਚਾਰ ਸ਼ੇਪੁੜੀ ਅਨੰਦ ਸਾਹਿਬ ਜੀ ਦੇ ਜਾਪ ਪਾਵਨ ਬਾਣੀ ਦਾ ਪਾਠ ਕਥਾ ਕੀਰਤਨ ਕਰਦਿਆਂ ਬੇਅੰਤ ਫੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਉਹ ਸੋਝੀ ਸਮਤ ਪ੍ਰਦਾਨ ਕਰਨੀ ਦਾਰਾਈਆਂ ਸੰਗਤਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਭਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਦਰੋਂ ਕਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰੋ ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੀ ਅੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਚਿਤਵੋ ਮਨ ਆਸਾ ਕਰੂੰ ਜਨਕਾ ਸੰਗ ਮੰਗੋ ਨਾਨਕ ਕਹੋ ਪ੍ਰਭ ਦਇਆ ਕਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਓਮਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤੇ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਮ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ, ਦੇਖੇ ਗਾ ਦੇ ਬਣਿਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰੂ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸਦਨਿਹਾਰਾ ਸਿਮਰੀਐ ਨਾਨਕ, ਸੇ ਦੇ ਆਵਨ। ਰਾਗ ਸਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਖਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਂ ਹੋਆ, ਸੂਰਜ ਇੱਕ ਹੋਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬੰਨੇ ਤਾਰਕਾ, ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਕੁੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ, ਸਹਿਸ ਤਬ ਨੈਨੂ ਨਨ ਨੈਨ ਹਏ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਹਿਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ, ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮੁਕਰੰਦ ਲੋਪਿਤ ਮਨੋ। ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ, ਸਾਰੰਗ ਕਉ ਹੋਏ ਜਾਤੇ ਤੇਰਾ ਨਾਈ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ, ਹੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ, ਹੇ ਕਰ ਸਾਧੂ ਅੰਜਲੀ ਪੁਨ ਵੱਡਾ, ਹੇ ਕਰ ਡੰਡੋਤ ਪੁਨ ਵੱਡਾ, ਹੇ ਰਹਾਉ ਸਾਖਤ ਹਰ ਸਾਧਨ ਜਾਣਿਆ, ਤਨਿ ਅੰਤਰ ਹੋ ਮੈਂ ਕੰਡਾ, ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ, ਹੇ ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਵ ਖੰਡਾ, ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ, ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉੜ ਵੱਡਾ, ਹੇ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ, ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸੁਰੈਣਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸ ਜਗਾਏ, ਪੀਆ ਵੈ ਹੋ ਰਸ ਕਥ ਕਥਾ ਤਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

на

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਨ ਜਾ, ਤਿਨ ਸੁੰਜੀ ਦੇਹ ਫਿਰਹਿ ਬਿਨ ਨਾਵੈ, ਓਏ ਖਪ ਖਪ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪਣਾ ਹੋਵੇ ਜੇ ਲਾਇ ਰਹਾ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਰ ਕਿਵ ਸਚਿਆਰਾ ਹੋਈਐ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਤਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ

गावे को विद्या विखम विचार, गावे को साज करे तन खेह, गावे को जी लै फिर देह, गावे को जापै दिसै दूर, गावे को विखै हादरा हदूर। कथना कथी न आवै तोट, कथ कथ कथी कोटि कोट कोट, देंदा दे लैंदे थक पाहे, जुगा जुगंतर खाही खाहे, हुक्मी हुक्म चलाए राहो, नानक विकसै वे परवाहो, साचा साहिब साच नाहे, भाख्या पाहो पार आखे, मंगे देह दे दाद करे दातार। फेर के अगै रखिए जित दिसै दरबार, महो के बोलन बोलिए जित सुंदरे प्यार, अमृत वेला सच ना वडियाई विचार, करमी आवै कपड़ा नदरी मोख द्वार, नानके वै जानिए सब आपे सचियार, थापिया न जाए कीता ना होए आपे आप, निरंजन सोए जिन से व्या तन पाया मान, नानक गाविय गुणी निधान, गाविय सुनया मन रखिया भाव, दुख पर सुख कर लै जाए, गुरमुख नादं गुरमुख वेदं गुरमुख रहिया समाई, गुर ईसर गुर गोरख ब्रह्मा गुर पार्वती माई, जे हो जाना आखा नाही कहना कथन न जाए, गुरा एक देह बुझाई, सबना जिया का एक दाता, सो मैं विसर न जाई, तीर्थ नावा जे तिस भावा विन भाण के नाए करी, जेती सिर ठुपाई वेखा विन कर्मा के मिलै लई, मत विचर तन जवाहर मानक, जे कुगुर की सिख सुनी, गुरा एक देह बुझाई, सबना जिया का एक दाता, सो मैं विसर न जाई, जे जुचारे आर जा हुरद सुनी होए, नवा खंडा विच जानिए नाल चलै सब कोय, चंगा ना उरखाए कह जस कीर्त जगले, जे तिस नदर न आवई ता वात न पुछै के कीटा, अंदर कीट कर दोसी दोस धरे, नानक निर्गुण गुण करे गुणवंतया गुण दे, तेहा कोय न सूझे जे तिस गुण कोय करे, सुनै सिद्ध पीर सुरनाथ, सुनै धरत धवल आकाश, सुनै दीप लोह पाताल, सुनै पोहि न सकै काल, नानक भगता सदा विकास, सुनै दुख पाप का नास, सुनया ईसर ब्रह्मा इंद, सुनया मुख साला हनुमंद, सुनया जोग जुगत तन भेद, सुनया शास्त्र सिमरत वेद, नानक भगत सदा विगास, सुनया दुख पाप का नास, सुनया सत संतोख ज्ञान, सुनया अड़सठ का इसनान, सुनया पढ़ पढ़ पावे मान, सुनया लागे सहज ध्यान, नानक भगत सदा विगास, सुनया दुख पाप का नास, सुनया सरा गुना के गाह, सुनया सेख पीर पातशाह, सुनया अंधे पावे राह, सुनया हाथो वे सगाह, नानक भगत सदा विकास, सुनया दुख पाप का नास, मने की गत कही न जाए, जे को कह पिछै पछताए, कागद कलम न लिखन हार, मने का बह करण विचार, ऐसा नाम निरंजन होए, जे को मन जाने मन कोए, मनै सुरत होवै मन बुद्ध, मनै सगल भवन की सुध, मनै मोहि चोटा न खाए, मनै जमकै साथ न जाए, ऐसा नाम निरंजन होए, जे को मन जाने मन कोए, मनै मार्ग ठाक न पाए, मनै पस्यो प्रगट जाए, मनै मगन चलै पंथ, मनै धर्म सेती संबंध, ऐसा नाम निरंजन होए, जे को मन जाने मन कोए, मनै पावे मोख द्वार, मनै परवारे साधार, मनै तरै तारे गुरसिख, मनै नानक भवे न भिख, ऐसा नाम निरंजन होए, जे को मन जाने मन कोए, पंच प्रवान पंच प्रधान, पंचे पावे दरगे मान, पंचे सोहे दर राजान, पंचा का गुरेक ध्यान, जे को कह करै विचार, करतै कह करनै नहि समार, धौल धर्म दया का पूत, संतोख थाप रखिया दिन सूत, जे को बुझै होवै सचियार, धवलै उपर कीता भार, धरती होर परै होर होर तिस्ते भारत लै कमजोर, जी जद रंगा के ना, सबना लिखिया बड़ी कलाम, इहो लेखा लिख जाने कोई लेखा लिखिया, केता होए केता तान सवाले हुरूप, केती दात जाने कौन कूत, कीता वसाउ एको कवाओ, तिस्ते होए लख दरिया, कुदरत कवन कहा विचार, वारण जावा एक वार, जो तुद भावे साई भलीकार, तू सदा सलाब निरंकार, संख जप संख भाओ, संख पूजा संख तपताओ, असंख ग्रंथ मुख वेद पाठ, संख जोग मन रहे उदास, संख भगत गुण ज्ञान विचार, संख सती संख दातार, संख सूरमो पख सार, संख मोल विलाए तार, कुदरत कवन कहा विचार, वारण जावा एक वार, जो तुद भावै साई भलीकार, तू सदा सलाब निरंकार, संख मूर्ख अंध घोर, संख चोर राम खोर, संख अमर कर जाहे जोर, संख गल वड त्याग माहे, संख पापी पाप कर जाए, संख कूड़े आर कूड़े फिराए, संख मलेश मल पाखाए, संख निंदक सिर करे भार, नानक नीच कह विचार, वारण जावा एक वार, जो तुद भावे साई भलीकार, तू सदा सलाम निरंकार, असंख नाव संख थाव, गम गम संख लो, संख कहे सिर भार होए, अखरी नाम अखरी सा लाह, अखरी ज्ञान गीत गुण गाह, अखरी लिखण बोलन बाण, अखरा सिर संजोग वखाण, जिन्हें लिखे ते सिर नाए, जे फरमाए ते पाए,
ਜੇਤਾ ਕੀਤਾ ਤੇਤਾ ਨਾ ਵਿਨਾ ਵੇ ਨਾ ਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਦੇ ਨਿਰੰਕਾਰ ਭਰੇ ਹੱਥ ਪੈਰ ਤਨ ਦੇਹ ਪਾਣੀ ਧੋਤਿਆ ਤੁਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਆ ਹੋ ਧੋਏ ਭਰਿਆ ਮਤ ਪਾਪਾ ਕੇ ਸੰਗ ਹੋ ਧੋ ਪੈ ਨਾ ਵਹਿ ਕੇ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਿਆ ਦਤ ਦਾਨ ਜੇਖੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰੁਤੀ ਮਹਾਂ ਕਵਨ ਜਿਤੋ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੈ ਲੇਖ ਕੁਰਾਨ ਵਕਤ ਨ ਪਾਇਓ ਕਾਦੀ ਅੰਜ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿੱਠੀ ਕਹੋ ਸਾਜੇ ਆਪੇ ਜਾਣੇ ਸੋਈ ਕਿਵ ਘਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਕੱਖ ਨੂੰ ਸਭ ਕੋ ਆਖੇ ਇੱਕ ਦਿੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਹਿਣਾ ਸੋ ਹੈ ਪਾਤਾਲਾ ਪਾਤਾਲ ਲਾਖਾ ਗਾਸਾ ਗਾ ਸੋੜ ਕੋੜ ਕਪਾਲ ਤੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਸੁਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆ ਲਿਖਿਆ ਹੋਏ ਬਿਨਾ ਸਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਟਨਾ ਪਾਈ ਆ ਨਦੀਆ ਤੇ ਵਾਹ ਅਵਹੇ ਸਮੁੰਦ ਨਾ ਜਾਣੀਏ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਦੁਸ਼ਮਣ ਹੋਣਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਹ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤ ਅੰਤ ਨ ਜਾਪਿਆ ਕੀਤਾ ਆਕਾਰ ਅੰਤ ਨ ਜਾਪਿਆ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਉਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾਉ ਇਹ ਵੜੇ ਉੱਚਾ ਹੋਵੈ ਕੋਈ ਤੂੰ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਧ ਪਾਰ ਕੀਤੇ ਅਗਣਿਤ ਨਹੀਂ ਵਿਚਾਰ ਕਿਤੇ ਕੱਪ ਤੁਰੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤੇ ਅੰਦੂ ਭੂਖ ਸਦਮਾ ਰਹੇ ਭੇਦਾਤ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋਰ ਰੱਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇ ਤੀਆ ਮੋਏ ਖਾ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇਜ ਸੁਣ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਇ ਆਖ ਆਖ ਰਹੇ ਲਿਵਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸੇ ਦੇ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨ ਮੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕਈ ਕੇ ਜੇਵਟ ਭਾਵੈ ਤੇਵਟ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਲਿਖੀਏ ਸੁਰਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰਕੇ ਹਜਤ ਬਸਰ ਸਮਾਲੇ ਵਾਜੇ ਨਾਦਨ ਏਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪ੍ਰੀ ਸੋ ਕਹੀ ਅਣ ਕੇਤੇ ਗਾਵਣ ਹਾਰੇ ਗਾਵੇ ਤੂਹਣਾ ਪਾਉਣ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਨ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗ ਮੱਚ ਪਿਆਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮੰਚ ਪਿਆਲੇ ਗਾਵੇ ਰਤਨ ਪਾਏ ਤੇਰੇ ਅੜਸਰ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਰੰਡਾ ਕਰ ਕਰ ਰੱਖੇ ਧਾਰੇ ਸਹੀ ਤਦਨੋ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਿ ਗ੍ਰਹਿ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਦਾਈ ਪੰਥੀ ਸਗਲ ਜਮਾਤਿ ਮਨ ਜਿਤੈ ਜਗਜੀਤ ਆਦੇਸ਼ ਸਹਿ ਆਦੇ ਸਾਧ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਗੜਗੜ ਵਾਜੇ ਨਾਦ ਆਪ ਨਾਥ ਨਾਥੀ ਸੁਜਾ ਕੀਰਤ ਸਦੇਵਰਾ ਸਾਧ ਸੰਜੋਗ ਵਿਜੋਗ ਦੇ ਕਾਚ ਲਾਵੇ ਲੇਖੇ ਆਵੇ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕਾ ਮੈਂ ਜੁਗਤ ਵਿਆਹ ਤਿੰਨ ਚੇਲੇ ਪ੍ਰਵਾਨਕ ਸੰਸਾਰਿਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਹੋਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕਾ ਵਾਰ
ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਦਿਸੈ ਆਦੇਸ਼ ਆਦਿ ਨੀਲ ਨਾਦ ਨਾਹਤ, ਜੁਗ ਜੁਗ ਇੱਕੋ ਵੇ, ਸਿੱਖ ਦੂਜੀ ਭਉ ਲੱਖ, ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾਖੀ ਹੈ ਇੱਕ ਨਾਮ ਜਗਦੀਸ਼, ਏ ਤਰਾਹੇ ਪਦ ਪਵੜੀਆ ਚੜੀਆ ਹੋਏ ਕੀਸ, ਸੁਨ ਗੱਲਾ ਆਕਾਸ਼ ਕੀ ਕੀਟਾ ਈਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਛੁਪੈ ਨਹਿ ਜੋਰ, ਜੋਰ ਨ ਮੰਗਣ ਦੇ ਨ ਜੋਰ, ਜੋਰ ਨ ਜੀਵਨ ਵਰ ਨਹਿ ਜੋਰ, ਜੋਰ ਨ ਰਾਜਮਾਲ ਮਨਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੜੈ ਸੰਸਾਰ, ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਈ, ਰਾਤੀ ਰੁਤੀ ਛੁੱਤੀ ਵਾਰ, ਪਵਣ ਪਣਿਕਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੈ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤੈ ਸੋਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਗਏ ਹੋ, ਧਰਮ ਗਿਆਨ ਖੰਡ ਕਾਖ, ਕਰਮ ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ, ਕੇਤੇ ਬ੍ਰਹਮੇ ਘਾਟ ਕੜੀਏ, ਰੂਪ ਰੰਗ ਕੇ ਵੇਸ, ਕੇਤੀ ਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀ ਆ ਖਾਣੀ, ਕੇਤੀ ਆ ਬਾਣੀ, ਕੇਤੇ ਪਾਦ ਨਰਿੰਦ, ਕੇਤੀ ਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾਟ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਚੈ ਪਛਤਾਏ, ਤਿਥੈ ਘੜੀਏ ਸੁਰਤ ਮਤ ਮਨ ਬੁੱਧ, ਤਿਥੈ ਘੜੀਆ ਸੁਰਾ ਸਦਾਖੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਤ ਮਹਾਂਬਸੂਤ, ਮੈਂ ਰਾਮ ਰਿਹਾ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਤਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਸਹਿ ਮਨ ਮਾਹੇ, ਤਿਥੈ ਭਗਤ ਵਸੇ ਕੇ ਲੋਕ ਰਹੇ, ਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਜਿਥੈ ਖੰਡ ਮੰਡਲ ਭੰਡ, ਜੇ ਕੋ ਕਥੇ ਤਾਂ ਤਨਾਂਤ, ਜਿਥੈ ਲੋ ਲੋ ਅਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖਿਆ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਿਤ ਬਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਾਉ ਖਲਾ ਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ, ਬੁਰਿਆਈਆਂ ਬਚੈ ਧਰਮ ਅਧੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਏ ਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛੱਬੈ ਸ਼ਾਂਤ ਪ੍ਰਸਾਦ, ਚੱਕਰ ਚੇਹ ਨਰ ਵਰਨ ਜਾਤ ਪਾਤ, ਨਹਿਣ ਜੇਹ ਰੂਪ ਰੰਗ ਰੇਖ ਭੇ ਕੋ ਕਹਿਣ ਸਕਤ ਕੇ, ਚਲ ਮੂਰਤਨ ਭੋ ਪ੍ਰਕਾਸ਼, ਮਿਤੋਜ ਕਹੀਜੈ ਕੋੜ ਇੰਦਰਾਨ, ਸਾਹੁ ਸਾਹਣ ਗਨਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਤਰਨ ਕਹਿਤ, ਤਾ ਸਰਬਨਾਮ ਕਥਾ ਕਵਣ ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਸ਼ਾਂਤਿ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਅਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਅਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਅਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋਏ ਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਜੁਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਭਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤੁਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਾ ਸਚਬੇ, ਦੇਸੰਗ ਦੇਸੇ, ਨਮਸਤੰਗ ਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਅਮਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋ ਸਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੁਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਰ ਚਰੀ ਸ਼ਾਂਤ ਵੈ ਪ੍ਰਸਾਦ, ਰੂਪ ਹੈ, ਅਨੂਪ ਹੈ, ਜੂ ਹੈ, ਭੂ ਹੈ, ਲੇਖ ਹੈ, ਭੇਖ ਹੈ, ਨਾਮ ਹੈ, ਕਾਮ ਹੈ, ਅਦੇ ਹੈ, ਪੇ ਹੈ, ਜੀਤ ਹੈ, ਪੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਵਰਗ ਹੈ, ਸਰਗ ਹੈ, ਨੀਲ ਹੈ, ਨਾਦ ਹੈ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਮੀਕ ਹੈ, ਰਪੀਕ ਹੈ, ਤੰਦ ਹੈ, ਬੰਧ ਹੈ,
ਨਿਰਬੂਝ ਹੈ, ਸੂਝ ਹੈ, ਕਾਲ ਹੈ, ਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਸੰਭ ਹੈ, ਗਮ ਹੈ, ਅਜਮ ਹੈ, ਭੂਤ ਹੈ, ਛੂਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਜੀਤ ਹੈ, ਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਨੀਕ ਹੈ, ਬ੍ਰੇਕ ਹੈ, ਭਜੰਗ ਪ੍ਰਿਆਤ ਛੰਦ। ਨਮੋ ਸਰਵ ਮਾਨੇ ਸਮਸਤੇ ਨਿਧਾਨੇ, ਨਮੋ ਦੇਵ ਦੇਵੇ ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਵ ਪਾਲੇ, ਨਮੋ ਸਰਵ ਗਮਣੇ, ਨਮੋ ਸਰਵ ਭੋਣੇ, ਨੰਗੀ ਨਾਤੇ, ਨਿਰਸੰਗੀ ਪਰਮਾਥੇ, ਨਮੋ ਬਣ ਬਾਣੇ, ਨਮੋ ਮਨ ਬਾਣੇ, ਨਮੋ ਚੰਦਰ ਚੰਦਰੇ, ਨਮੋ ਬਾਣ ਬਾਣੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਬਾਣ ਪਾਣੇ, ਨਮੋ ਬਾਦ ਬਾਦੇ, ਨੰਗੀ ਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕ ਕੁਣਾਨੇ, ਕਲੰਕੀ ਸਰੂਪੇ, ਨਮੋ ਰਾਜ ਰਾਜੇ ਸੰ ਪਰਮ ਰੂਪੇ, ਨਮੋ ਜੁਗ ਜੁਗੇ ਸੰ ਪਰਮ ਸਿੱਧੇ, ਨਮੋ ਰਾਜ ਰਾਜੇ ਸੰ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੇ, ਨਮੋ ਅਸਰ ਵਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਗੀ ਪਰਮੀ ਭੋਗੀ ਭੂਤੇ, ਨਮੋ ਜੁਗ ਜੁਗੇ ਸੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤਾ ਪ੍ਰੇਤ ਦੇਵ ਸੁਤਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਨ ਮਾਨੇ, ਨਮੋ ਰੋਗ ਰੋਗੇ, ਨਮੋ ਸੰਗ ਸਨਾਨੇ, ਨਮੋ ਮੰਤਰ ਮੰਤਰੰਗ, ਨਮੋ ਯੰਤਰ ਯੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਭੰਗ ਪ੍ਰਣਾਸੀ, ਅਨੂਪੇ ਰੂਪੇ, ਸਮੋ ਸਲਿਵਾਸੀ, ਸਦਾ ਸਦਾ ਉਦਦਾ ਬਿਰਧ ਕਰਤਾ, ਅਦੋ ਅਰਧ ਅਰਧੰਗ ਅਗੰਗ ਗੋ ਘਰਤਾ, ਪਰਮ ਪਰਮ ਪਰਮੇਸ਼ਵਰ ਪਰੋਸ਼ ਪਾਲੰਗ, ਸਦਾ ਸਰਦਾ ਸਦਾਤਾ ਦਿਆਲੰਗ, ਸ਼ੇਦੀ ਅਭੇਦੀ ਨਾਮੰਗ, ਕਾਮੰਗ ਸਮਸੋ ਪਰਾਜੀ, ਸਮਸਤਾ ਸਤਾਮੰਗ, ਤੇਰਾ ਜੋੜ ਚਾਚਰੀ ਛੰਦ। ਜਲੇ ਹੈ, ਥਲੇ ਹੈ, ਭੀਤ ਹੈ, ਭੇ ਹੈ, ਪ੍ਰਭੂ ਹੈ, ਜੂ ਹੈ, ਦੇਸ ਹੈ, ਭੇਸ ਹੈ, ਭਜੰਕ ਪ੍ਰਿਆਤ ਛੰਦ। ਅਗਾਧੇ ਅਬਾਧੇ ਅਨੰਦੀ ਸਰੂਪੇ, ਨਮ ਸਰਵ ਮਾਨੇ ਸਮਸਤੇ ਨਿਧਾਨੇ, ਨਮਸੋ ਨਿਨਾਥੇ, ਨਮਸੋ ਪਰਮਾਥੇ, ਨਮਸੋ ਗੰਜੇ, ਨਮਸੋ ਭੰਜੇ, ਨਮਸੋ ਕਾਲੇ, ਨਮਸੋ ਪਾਲੇ, ਨਮੋ ਸਰਵ ਦੇਸੇ, ਨਮੋ ਸਰਵ ਭੇਸੇ, ਨਮੋ ਰਾਜ ਰਾਜੇ, ਨਮੋ ਸਾਧ ਸਾਧੇ, ਨਮੋ ਸਾਧ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੁਖ ਸੁਖੇ, ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਨਮੋ ਸਰਵ ਜੀਤੰਗ, ਨਮੋ ਸਰਵ ਭੀਤੰਗ, ਨਮੋ ਸਰਵ ਗਿਆਨੰਗ, ਨਮੋ ਪਰਮ ਤਾਣੰਗ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦ੍ਰਿਸੰਗ, ਨਮੋ ਸਰਵ ਕ੍ਰਿਸੰਗ, ਨਮੋ ਸਰਵ ਰੰਗੇ ਤਰਭੰਗੀ ਨੰਗੇ, ਨਮੋ ਜੀਵ ਜੀਵਨ, ਨਮੋ ਬੀਜ ਬੀਜੇ ਖਿਜੇ ਭੀਜੇ, ਸਮਸੰਗ ਪ੍ਰਸਿੱਜੇ, ਕਿਰਪਾਲ ਨੂੰ ਚੁਰੂਪੇ, ਕੁਕਰਮੰਗ ਪ੍ਰਨਾਸੀ, ਸਦਾ ਸਰਬਦਾਰ ਸਿਦਕ ਨਿਵਾਸੀ, ਚਰਪਟ ਸ਼ਾਂਤ ਵੈ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਕਲ ਜੋਗੇ ਚਲ ਭੋਗੇ, ਚਲ ਰਾਜੇ ਟਲ ਸਾਜੇ, ਖਾਲ ਤਰਮੰਗ ਲੱਖ ਕਮੰਗ, ਸਰਭੰਗ ਦਾਤਾ, ਸਰਭੰਗ ਗਿਆਤਾ, ਸਰਭੰਗ ਭਾਨੇ, ਸਰਭੰਗ ਮਾਨੇ, ਸਰਭੰਗ ਪ੍ਰਾਣੰਗ, ਸਰਭੰਗ ਤ੍ਰਾਣੰਗ, ਸਰਭੰਗ ਭੂਤਾ, ਸਰਭੰਗ ਦੁਖਤਾ, ਸਰਭੰਗ ਦੇਵੰਗ, ਸਰਭੰਗ ਭੇਵ, ਸਰਭੰਗ ਕਾਲੇ, ਸਰਭੰਗ ਬਾਲੇ, ਰੁਆਲ ਛੰਦ ਦੇਵ ਤਵੈ ਪ੍ਰਸਾਦ, ਆਦਿ ਰੂਪਨਾਦ ਮੂਰਤ, ਜੋਨ ਪੁਰਖ ਪਾ, ਸਰਵ ਮਾਤਰ ਮਾਨ ਦੇਵ ਭੇਵਾਦ, ਉਧਾਰ ਸਰਵ ਪਾਲਕ, ਸਰਵ ਕਾਲਕ, ਸਰਵ ਕੋਪਨ ਕਾਲ, ਤਿਤ ਬਿਰਾਜੀ ਹੈ ਅਵਧੂਤ ਰੂਪ ਪ੍ਰਸਾਦ, ਨਾਮ ਠਾਮ ਨ ਜਾਤ ਜਗ ਰੂਪ, ਰੰਗ ਨ ਰੇਖ, ਆਦਿ ਪੁਰਖ ਉਦਾਰ ਮੂਰਤ, ਜੋਨ ਆਦਿ ਸੇਖ ਦੇ ਸੋਰ ਨ ਭੇਸ, ਜਗ ਰੂਪ ਰੇਖ ਨ ਦਾਗ, ਜਿੱਤਰ ਤਿਤ ਦਿਸਾ ਵਿਸਾ ਹੋਏ, ਫੈਲੇ ਨੂੰ ਰਾਗ ਨਾਮ ਕਾਮ ਬਹੀਨ ਭਿਖ ਤਾਮ, ਜਾਏ ਸਰਵ ਮਾਂ ਸਰਵਤਰ ਮਾਂ ਸਦਾ ਮਾਨ ਤਾਹੇ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ, ਅਨੇਕ ਖੇਲ ਖੇਲ ਅਖੇਲ ਖੇਲਣ ਤੋਂ ਕੋ ਫਿਰੇਕ ਦੇ ਭੇਵ ਨਾ ਜਾਣੀ, ਜੇ ਵੇਦ ਔਰਖ ਦੇ ਰੂਪ ਰੰਗ ਨਾ ਜਾਤ ਪਾਸ ਹੋ ਜਾਣੀ, ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ, ਚੱਕਰ ਬੁਕਰ ਫੇਰ ਛਤਰ ਚਕਮਾਣੀ, ਬੁਰਤੀਨ ਲੋਕ ਚੋਦੇ ਕਹਿ ਵੀ ਕਹਿ ਜਗ ਜਾ ਪੀ, ਜਿਹ ਜਾ ਬਾਦ ਦੇਵ ਨਾਦ ਮੂਰਤ, ਥਾਪਿਓ ਸਵੈ ਜਿਹ ਥਾ ਪਰਮ ਰੂਪ ਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਵਿਸਵ ਰਚਿਓ ਸਿਆਮ ਪਵਗਣ ਭੰਜਨ ਹਾਰ, ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸਭਰਮ ਰਹਿਤ ਭੂਤ ਅਲਖ ਭੇਸ, ਅੰਗ ਰਾਗ ਰੰਗ ਜਾ ਕਹੇ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ, ਆਪ ਰੂਪ ਅਮੀਕ ਅਨ ਉਸਤਦ ਏਕ ਪੁਰਖ ਅਵਧੂਤ, ਗਰਭ ਗੰਜਨ ਸਰਵ ਭੰਜਨਾਦ ਰੂਪ ਅਸੂਤ, ਅੰਗਹੀਨ ਭੰਗ ਨਾਥ ਅਮੇਕ ਪੁਰਖ ਅਪਾਰ, ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ, ਸਰਵ ਗੰਤਾ ਸਰਵ ਹੰਤਾ ਸਰਵ ਤੇਣ ਭੇਖ, ਸਰਵ ਸਾਸਤਰ ਨਾ ਜਾਣੀ, ਜੇ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕੇ ਨੀਤ ਭਗਤ ਨਿਤ ਕੋਟ ਸਿਮਰਤ ਪੁਰਾਣ, ਸਾਸਤਰ ਨਾ ਵੀ ਹੋ ਚਿਤ ਮਦ ਭਾਰ, ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ, ਮਹਿਮਾ ਅਪਾਰ, ਆਸਨ ਭੰਗ ਭੁਆ ਅਨੰਗ, ਅਨਭਵ ਪ੍ਰਕਾਸ਼ ਨਿਸਦਿਨ ਅਨਾਸਾ, ਜਾਣ ਭਾਵ ਸ਼ਾਨ ਸ਼ਾਹ, ਰਾਜ ਜਾਣ ਰਾਜ ਭਾ ਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਦਰਾਨ ਦਰਬਾਲਾਨ ਬਾਲ, ਰੰਕਾਲ ਰੰਕਾਲਾਨ, ਕਾਲਾਨ ਭੂਤ, ਅੰਗਾਬਾ ਭੰਗਤ ਮਿਤ ਪਾਰ, ਗੁਣ ਗਨ ਉਦਾਰ, ਗੁਣਗਣ ਪ੍ਰਣਾਮ, ਨਿਰਭੈ ਨਿਗਾਮ, ਅਦ ਤੁੱਤ ਪ੍ਰਚੰਡ ਮਿਤ ਗਤ ਅਖੰਡ, ਅਲਿਸੇ ਕਰਮ ਅਦ੍ਰਿਸੇ ਧਰਮ ਸਰਭਾ, ਪਨਾਡੇ ਅੰਡੰਡ ਬਾਡੇ, ਚਾਚਰੀ ਸ਼ੰਤ ਵੈ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਪਾਰੇ, ਹਰਿੰਗ ਕਰਿੰਗ ਨਿਰਨਾਮੇ ਕਾਮੇ, ਭਜੰਗ ਪ੍ਰਿਆਤ ਛੰਦ, ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨੇ, ਚਤਰ ਚੱਕਰ ਦਾਨੇ, ਚਾਚਰੀ ਛੰਦ, ਨਾ ਸਤਰੈ ਨਾ ਮਿਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ, ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ, ਪ੍ਰਥੀ ਸਹਿ ਦਿਸ਼ਹਿ ਦ੍ਰਿਸ਼ਹਿ ਕਰਿਸ਼ਹਿ ਭਗਵਤੀ, ਸ਼ੰਤ ਵੈ ਪ੍ਰਸਾਦ ਕਥਤੇ, ਕੇ ਆਸ਼ਟ ਦਿਸੈ ਕੇ ਆਪਿਜ ਭੇਸੈ, ਕੇ ਆ ਗੰਜ ਕਰਮੈ, ਕੇ ਆ ਪੰਜ ਪਰਮੈ, ਕੇ ਆਪਿਜ ਲੋਕੈ, ਕੇ ਆਦਿਤ ਸੋਕੈ, ਕੇ ਅਵਧੂਤ ਬਰਨੈ, ਕੇ ਵਿਭੂਤ ਕਰਨੈ, ਕੇ ਰਾਜੰਗ ਪ੍ਰਭਾ ਹੈ, ਕੇ ਧਰਮੰਗ ਤੁਜਾ, ਕੇ ਸੋਕ ਬਰਨੈ, ਕੇ ਸਰਭਾ ਅਪਰਨੈ,
ਕਿ ਜਗਤੰ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪੇ, ਕਿ ਅਨੁਭਵ ਅਨੁਪੇ, ਕਿ ਆਦਿ ਅਦੇਵ ਹੈ, ਕਿ ਆਪ ਭੀ ਹੈ, ਕਿ ਚਤਰੰਗ ਬਹੀਨੇ, ਕਿ ਕਹਿ ਦਿਨੇ, ਕਿ ਰੋਜਿਰ ਜਾ ਕੇ ਰਹੀ ਮੈਂ ਰਹਾ, ਕਿ ਕਪਾਕ ਬਿਆਬ, ਕਿ ਕਬਲ ਗੈਬ ਹੈ, ਕਿ ਅਫਬੁਲ ਗੁਨਾਹ ਹੈ, ਕਿ ਸ਼ਾਹਨ ਸ਼ਾਹ ਹੈ, ਕਿ ਕਾਰਨ ਕੁਰਿੰਦ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰੀਮ ਹੈ, ਕਿ ਸਰਬੰਗ ਕਲੀਮ ਹੈ, ਕਿ ਸਰਬੰਗ ਦਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨ ਹੈ, ਕਿ ਸਰਬਤਰ ਦਾਨ ਹੈ, ਕਿ ਸਰਬਤਰ ਗੌਣ ਹੈ, ਕਿ ਸਰਬਤਰ ਭੌਣ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਪੇਸ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸਾਜ ਹੈ, ਕਿ ਸਰਬਤਰ ਦੀਨ ਹੈ, ਕਿ ਸਰਬਤਰ ਲੀਨ ਹੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾਵ ਹੋ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਪੇਸ ਹੈ, ਕਿ ਸਰਬਤਰ ਕਲ ਹੈ, ਕਿ ਸਰਬਤਰ ਪਲ ਹੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਪੇਕੀ, ਕਿ ਸਰਬਤਰ ਪੇਖੀ, ਕਿ ਸਰਬਤਰ ਕਾਜ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸੁੱਖ ਹੈ, ਕਿ ਸਰਬਤਰ ਭੁੱਖ ਹੈ, ਕਿ ਸਰਬਤਰ ਤ੍ਰਾਣ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਪੇਸ ਹੈ, ਕਿ ਸਰਬਤਰ ਮਨ ਹੈ, ਸਦੈਵੰਗ ਪ੍ਰਧਾਨ ਹੈ, ਕਿ ਸਰਬਤਰ ਜਾਪ ਹੈ, ਕਿ ਸਰਬਤਰ ਥਾਪ ਹੈ, ਕਿ ਸਰਬਤਰ ਭੰਨ ਹੈ, ਕਿ ਸਰਬਤਰ ਮਨ ਹੈ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ, ਕਿ ਸਰਬੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਅਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਸੁਨ ਰਜੂ ਹੈ, ਤਮਾਮ ਰਜੂ ਹੈ, ਹਮੇ ਸੁਲ ਸਲਾਮ ਹੈ, ਸਲੀਕਤ ਮਧਾਮ ਹੈ, ਗਨੀਮ ਉਲ ਸ਼ਿਕਸੇ, ਗਰੀਬ ਉਲ ਪ੍ਰਸਤੇ, ਬਿਲੰਦੁਲ ਮਕਾਨੇ, ਜਮੀਨ ਉਲ ਜਮਾਨੇ, ਤਮੀਜੁਲ ਤਮਾਮੇ, ਰਜੁਲ ਨਦਾਨੇ, ਹਰੀਫ ਉਲ ਅਜੀਮੇ, ਰਜਾਇਕ ਜਕੀਨੇ, ਨੇ ਕੁਲ ਤਰੰਗ ਹੈ, ਭੇਦ ਹੈ, ਭੰਗ ਹੈ, ਜੀਵ ਜੁਲ ਨਵਾਜ਼ ਹੈ, ਗਨੀਮ ਉਲ ਖਰਾਜ ਹੈ, ਨਿਰੁਕਤ ਸਰੂਪ ਹੈ, ਤੇਰੇ ਮੁਕਤ ਵਿਭੂਤ ਹੈ, ਪਰ ਭੁਗਤ ਪ੍ਰਭ ਹੈ, ਸੋ ਜੁਗਦੂ ਸਦਾ ਸਦੈਵੰਗ ਸਰੂਪ ਹੈ, ਭੇਦੀ ਰੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੋ ਸਲਾਮ ਹੈ, ਸਦੈਵਲ ਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਮ ਆਦਿ ਰੂਪੇ, ਅਨਾਦ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭਰਗੰਗ ਤ੍ਰਿਪਾਦੇ, ਗੰਜੇ ਅਗਾਧੇ, ਸੁਭੰਗ ਸਰਭਾਗੇ, ਸੋ ਸਰਭਾਨੁਰਾਗੇ, ਤ੍ਰਿਭਗਤ ਸਰੂਪ ਹੈ, ਛਿਜ ਹੈ, ਛੂਤ ਹੈ, ਕਿ ਨਰਕੰਗ ਪ੍ਰਨਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾਚਰੀ ਛੰਦ ਭੰਗ ਹੈ, ਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਭੂਤ ਹੈ, ਧੂਤ ਹੈ, ਅਨਾਸ ਹੈ, ਉਦਾਸ ਹੈ, ਧੰਦ ਹੈ, ਬੰਧ ਹੈ, ਭਗਤ ਹੈ, ਬਿਰਕਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿਤ ਹੈ, ਲਿਖ ਹੈ, ਦਿਖ ਹੈ, ਲੇਖ ਹੈ, ਭੇਖ ਹੈ, ਢਾਹ ਹੈ, ਅਗਾਹ ਹੈ, ਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵੈ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਗੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰਗ, ਸਰਬੰਗ ਤ੍ਰਾਣੰਗ, ਸਰਬੰਗ ਕਰਮੰਗ, ਸਰਬੰਗ ਧਰਮੰਗ, ਸਰਬੰਗ ਜੁਗਤਾ, ਸਰਬੰਗ ਮੁਕਤਾਰ, ਸਾਵਲ ਛੰਦ ਤਵੈ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰਗ ਪ੍ਰਕਾਸੇ, ਨੰਗੰਗ ਸਰੂਪੇ, ਭੰਗੰਗ ਭੂਤੇ, ਪਰਮਾਤਮ ਪਰਮਾਤੇ, ਸਦਾ ਸਰਬਸਾਤੀ, ਗਾਧ ਸਰੂਪੇ, ਨਿਰਬਾਧ ਭੂਤੇ, ਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭੰਗੀ ਸਰੂਪੇ, ਸਰਬੰਗੀ ਨੂਪੇ, ਨਾ ਪੋਤਰਿਆਂ, ਨਾ ਪੁੱਤਰਿਆਂ, ਨਾ ਸਤਰਾਂ, ਨਾ ਮਿੱਤਰਾਂ, ਨਾ ਤਾਤੇ, ਨਾ ਮਾਤੇ, ਨਾ ਜਾਤੇ, ਨਾ ਪਾਤੇ, ਨਿਰਸਾਕੰਗ ਸਰੀਕ ਹੈ, ਮੀਤੋ ਮੀਕ ਹੈ, ਸਦੈਵੰਗ ਪ੍ਰਭਾ ਹੈ, ਅਜੈ ਹੈ, ਅਜੈ ਹੈ, ਭਗਵਤੀ ਸ਼ੰਤ ਵੈ ਪ੍ਰਸਾਦ, ਕੇ ਜਾਹਰ ਜਹੂਰ ਹੈ, ਕਿ ਹਾਜ਼ਰ ਰਜੂਰ ਹੈ, ਮੇ ਸੁਲਸਲਾਮ ਹੈ, ਸਮਸਲ ਕਲਾਮ ਹੈ, ਸਾਹਿਬ ਦਿਮਾਗ ਹੈ, ਕਿ ਉਸ ਨਾਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਗ੍ਰਹਿੰਦ ਹੈ, ਕਰੀਮ ਉਲ ਕਮਾਲ ਹੈ, ਕਿਸਨ ਉਲ ਜਮਾਲ ਹੈ, ਗਨੀਮ ਉਲ ਖਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸੁਖਨ ਹੈ, ਰਾਸਲ ਫਿਕਨ ਹੈ, ਕਲੰਕ ਪ੍ਰਨਾਸ ਹੈ, ਸਮਸਲ ਨਿਵਾਸ ਹੈ, ਗੰਜਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਲ ਜੁਬਾ ਹੈ, ਕਿ ਸਾਹਿਬ ਕਿਰਿਆ ਹੈ, ਕਿ ਨਰਕੰਗ ਪ੍ਰਨਾਸ ਹੈ, ਬਹਿਸਤ ਉਲ ਨਿਵਾਸ ਹੈ, ਕਿ ਸਰਬ ਉਲ ਗਵਨ ਹੈ, ਮੇਸੁਰ ਵਨ ਹੈ, ਤਮਾਮ ਉਲ ਤਮੀਜ ਹੈ, ਸਮਸਲ ਅਜੀਜ ਹੈ, ਪਰਮ ਪਰਮੀਸ ਹੈ, ਸਮਸਲ ਉਦੀਸ ਹੈ, ਦੇਸ ਉਲ ਲੇਖ ਹੈ, ਮੇਸੁਲ ਭੇਖ ਹੈ, ਜਮੀਨ ਉਲ ਜਮਾ ਹੈ, ਮੀਕ ਉਲ ਇਮਾ ਹੈ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਜਲੰਗ ਪ੍ਰਕਾਸ਼ ਹੈ, ਕਿ ਅਮੀਤ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮੀਤ ਵਿਭੂਤ ਹੈ, ਕਿ ਅਮੀਤ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਚਲੰਗ ਅਨੰਗ ਹੈ, ਕਿ ਅਮੀਤ ਭੰਗ ਹੈ, ਮਦਭਾਰ ਸ਼ੰਤ ਵੈ ਪ੍ਰਸਾਦ, ਮੋਨ ਮਨ ਪ੍ਰਣਾਮ, ਗੁਣਗਣ ਮੁਦਾ ਮਰ ਬਰ ਅਗਨ ਹਰ ਨਰ ਪ੍ਰਭਾਂਜ, ਅਨਗਨ ਪ੍ਰਣਾਮ, ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡਨ ਭਵਨ ਆਸ, ਮਨ ਮਨ ਪ੍ਰਕਾਸ਼, ਗੁਣਗਣ ਪ੍ਰਣਾਮ, ਜਲ ਥਲ ਮੁਦਾ, ਮਨ ਸਿਜ ਅੰਗ ਆਸਨ, ਭੰਗ ਪਮਾ ਪਾਰ, ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਦਨ ਭਵਨ ਆਸ, ਤ੍ਰਿਤ ਧਰ ਧੁਰਾਸ, ਅਜਾਨ ਭਾਵ ਏਕੈ ਸਦਾ ਹੋ, ਓਂਕਾਰ ਆਦਿ ਕਥਨੀ ਅਨਾਦ, ਖਲਖੰਡ ਖਿਆਲ ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਣਸ਼ ਜਗਾਤ, ਅਜਿਤਨਾ ਬਾਦ, ਝੰਜ ਗਾਤ, ਅਨਰੰਜ ਬਾਦ, ਅਨਟੁੱਟ ਭੰਡਾਰਨ, ਠੱਠ ਪਾਰ, ਆ ਡੀਠ ਧਰਮ ਅਤਿ ਢੀਠ ਕਰਮਨ ਬਨ ਅਨੰਦਾਤਾ, ਮਤ ਹਰ ਬੋਧ ਮਨਾ, ਸ਼ੰਤ ਵੈ ਪ੍ਰਸਾਦ, ਕਰਨਾਲੇ ਹਰ ਕਾਲੇ ਹੈ, ਖਲਖੰਡ ਨੈ ਮਹਮੰਡਲ ਹੈ, ਜਗਦੀਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰ ਨੈ, ਸਰਭੂਭਾਰ ਹੈ, ਤ੍ਰਿਤ ਕੇ ਤ੍ਰਣ ਹੈ, ਜਗ ਕੇ ਕਰਨ ਹੈ, ਮਨਮਾਨੇ ਹੈ, ਜਗਜਾਨਿਆ ਹੈ, ਸਰਬੰਗ ਭਰ ਹੈ, ਸਰਬੰਕਾਰ ਹੈ, ਸਰਪਸ ਹੈ, ਸਰਬਨਾਸ਼ ਹੈ, ਕਰੁਣਾਕਰ ਹੈ, ਵਿਸਵੰਪਰ ਹੈ, ਸਰਬੇਸ਼ਰ ਹੈ, ਜਗਦੀਸ਼ਰ ਹੈ, ਬ੍ਰਹਮੰਡ ਸਹਿ, ਖਲਖੰਡ ਸਹਿ, ਪਰਤੇ ਪਰ ਹੈ, ਕਰੁਣਾਕਰ ਹੈ, ਜਪਾ ਜਪ ਹੈ, ਥਪਾ ਥਪੈ, ਕ੍ਰਿਤਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਕਰੁਣਾਕ੍ਰਿਤ ਹੈ, ਕਰਤਾ ਕ੍ਰਿਤਾ, ਧਰਨੀ ਤ੍ਰਿਤਾ, ਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਅਜਬਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤਾ, ਨਰਨਾਇਕ ਹੈ, ਕਲਕਾਇਕ ਹੈ, ਵਿਸਵੰਪਰ ਹੈ, ਕਰੁਣਾਲੇ ਹੈ, ਨਿਰਪਨਾਇਕ ਹੈ, ਸਰਬਪਾਇਕ ਹੈ, ਪਵ ਭੰਜਨ ਹੈ, ਰਗੰਜਨ ਹਰਿ ਪਤਾਪਨ ਹੈ, ਜਪ ਜਾਪਣ ਹੈ,
अकलंकृत है, सर्वाकृत है, कर्ता कर है, हर है, परमात्म है, सर्वात्म है, आत्म भाष है, जस के जस है, भुजंग प्रयात शांत, नमो सूर्य सूवे जे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो रासंग तामसंग शांत रूपे, नमो परम तत्ंग तत्ंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो जुद जुदे, नमो ज्ञान ज्ञाने, नमो भोज भोजे, नमो पाण पाणे, नमो कलहे कर्ता, नमो शांत रूपे, नमो इंद्र इंद्रे नादंग भूते कलंकार रूपे, अलंकार अलंके, नमो आशासे, नमो बांग बंके भंगी स्वरूपे, नंगी नामे त्रिभंगी त्रिकाले, नंगी अकामे एक अश्री छंद अजय अलय भय भय भूजू अनास अकाश गंज भंज लख भख काल दयाल अलेख भेख नाम अकाम गाह ढा नाथे परमाथे जोनी मुनि नरागे नरंगे न रूपे नरेखे करमंग भरमंग गंजे अलेखे जंग प्रयात छंद नमस्तल प्रनामे समस्तल प्रनासे गुंजल नामे समस्तल निवासे निरकाम भूते समस्तल स्वरूपे कुकर्मंग प्रनासी सुधर्मंग भूते सदा सठता नाम सुतर्मंग प्रनासी क्रियमूलक निंदा समस्तल निवासी अजायब भूते गजायब गनिमे हरिअंकरी अंकरी अमर रहीमे चतर चक्रवर्ती चतर चक्र भुगते स्वयंभव सुभंग सर्वदा सर्वदुगते दुकालंग प्रनासी दयालंग स्वरूपे सदांग संगे भंग भूते दुकालंग प्रनासी दयालंग स्वरूपे सदा अंग संगे भंग भूते को अंकार श्री वाहिगुरु जी की फतेह पाशाह दसवीं तक प्रसाद सवैये श्रावक सुध समूह सुधान के देख प्रियो कर जोग जति के सूर श्राधन सुध सुधाधिक संत समूह ने कमति के सारे ही देश को देख रहे हो मत को न देख प्राणपति के श्री भगवान की भाई कृपा हो ते कृति बिने कृति के माते मतंग जरे जर संग अनूप तंग सुरंग सवारे कोट तुरंग रंग से कूदत पावन के गण को जात नवारे भारी भुजान के भूप भली बेद न्यावत शीशन जात बिचारे ते भय तो कहा पे भूप दंत को नंग ही पाए पधारे जीत फिर सब देश दिशान को बाजत ढोल मृदंग नगारे गुंजत गूट के जान के सुंदर हिंसत है हराज बिचारे भूत भविख भवान के भूपत कौन गणायनी जात बिचारे श्री पात श्री भगवान श्री पात श्री भगवान पजे बिणंत कंत के साम सारे तीर्थ नान दयादम दास संजम नेम अनेक सिख वेद पुराण कतेब कुनान जमीन जमान सुबान के पेख पवन आहार जति जत धार सब सो विचार झारक दिख है श्री भगवान पजे बिन भूपते कृति बिनेक न लिख है सुध सुपाहा दुरंत दुबास उसाद सना दुर्जान दलेंगे भारी गुमान परे मन मैं कर पर्वत पंख हले न हलेंगे तोर अरीन मरोर मुमासन माते मतंगन मान मलेंगे श्री पात श्री भगवान कृपा बिन त्याग जहान दान चलेंगे वीर पार बटे बरियार बचारे सार की धार पछैया तुरद देश मृहिंद मुमासन मातक जान के मान मलैया गाड़ी कडान के तोड़ नहा सुबत नहीं जग चार लवैया साहेब श्री सब कोसर नायक जाचक अनेक सो एक दवैया दानव देव नंदन सा त्रिपूत पेख भान जपेंगे जीव जिते जल मैं थल मैं पल ही पल मैं सब थाप तपेंगे पुन प्रतापन बाढ़ जैत धुन पापन के बोफन जखा पेंगे साध समूह प्रसन्न फिर जग सुतर सभ्य अवलोक चपेंगे मानव इंद्र गजिंद्र नरात तपजो अंतरलोक राज करेंगे कोट स्नानक जाति दान अनेक संभर साज बरेंगे ब्रह्मेश्वर बिशन सची पात अंत जम फास परेंगे जे नर श्री पत के प्रसह भगत नर फे न देह तरहेंगे कहा पयो जो दो लोचन मूल कह बैठ रहे भगत ध्यान गया नहात फिर लिए सास समुद्र लोग गयो पर लोग गवाए बास क्यों बिख्यान सो बैठ के ऐसे ही ऐसे सो बैस बतायो साच कहो सुन लिहो सबै जिन प्रेम कियो तिन्हीं प्रभ पायो काहू लह पहान पूज तरे उसर काहू लह लंगर लटकायो काहू लख्यो हर वाची दिशा मह खाओ पुशाक शी सुनवायो कौभुतान को पूजत है पस को मृतान को पूजन तायो कूल किया उर्ज सब ही जग श्री भगवान को भेद न पाए को अंकार श्री वाहेगुरु जी की फतेह पाशाह दसवीं कभ्यो बाच बेनती चौ पई अमरी करो हाथ रक्षा पूर्ण होए चित की इच्छा तब चरणन मन रह हमारा अपना जान करो प्रत पारा हमरे दुष्ट स्वय तुम का हुआ पा दे मोहि बचाव सुखी सह मोर परवार सेवक सुख स्वय करतारा मोर अच्छा निज कर दया करिए सब बैरन को आसंगरी है पूर्ण होए हमारी आसा तोर भजन की रह प्यासा तुम्हे छाड़ को वरना त्याओ जो बर जाओ सुतम थे पाओ सेवक सिख हमारे तारिये है चुन चुन चतर हमारे मारिये है आप हाद मुझे बरिया मरण काल का त्रास निवरिया हो जो सदा हमारे पच्छा श्री सोजु करिए हो रक्षा राख लियो हमें राखण हारे साहेब संत साहेब प्यारे दीन बंदिष्टन के हंता तुम हो परिज प्रतस्कंता काल पाए ब्रह्मा बपतरा काल पाए शिवजु बपतरा काल पाए करबसन प्रकाशा सकल काल का किया तमासा जमन काल जुगी शिव की ओ भेदराज ब्रह्मा जो थी जमन काल सब लोग सवारा नमस्कार हैं ताए हमारा जवन काल सब जगत बनायो देव दयात जच्छन उपजायो आदन तिके अवतारा सोई गुरु समझियो महारा नमस्कार ऋषि को हमारी शुक्र प्रजा जने आप सवारी सेवकन को सेव गुण सुख दीव सतरन को पलमो बद कियो काट काट के अंतर की जानत
ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਦੇ ਕੁੰਚਰ ਅਸੂਲਾ ਸਬਰ ਕਿਰਪਾ ਦਿਸ਼ਟ ਕਰ ਫੁੱਲਾ ਸੁੰਦਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਿਲ ਕਰਖ ਕਰਾ ਕਰ ਸਾਰਾ ਪਜਾ ਦਰਤ ਤਬ ਦੇਹ ਪਾਰਾ ਜਬਿਆ ਕਰਖ ਕਰਤ ਹੋ ਕਾਬੂ ਤੁਮ ਨਾ ਮਿਲ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੇ ਬੂਝ ਉਚਾਰੇ ਤੁਮ ਸਭ ਹਿੱਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਨਾਥ ਸੰਭੁਤਾ ਕਾਮੂ ਉਚਾਰਤ ਭੇਦਾ ਜਾ ਕੋ ਭੇਵ ਨ ਭਾਵਤ ਭੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਣ ਅਜਾਇਬ ਸਾਰਾ ਕਹਿ ਦਸਰਾਪ ਤੁਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇਲ ਜਸੇਤ ਜਗੀਨੀ ਉਤਪਜ ਖਾਣ ਬੋਹਰ ਰਚ ਦਿਨੀ ਕਹੋ ਫੁਲ ਰਾਜਾ ਹੈ ਬੈਠਾ ਕਹੋ ਸਿਮਟ ਭਿਓ ਸੰਕਰੀ ਕੈਠਾ ਸਗਰੀ ਸ਼ਿਸ਼ ਲਿਖਾਏ ਚੰਪਾਵਾ ਜੁਗਾ ਸਰੂਪ ਸਿਅੰ ਭਾਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਤਪਟ ਉਤਪਾਤਾ ਦੁਸ਼ਟ ਜਿਤੇ ਅਠਵਤ ਉਤਪਾਤਾ ਸੁਖਨ ਮਲੇਚ ਕਰੋ ਰਣਕਾਤਾ ਜੇ ਅਸ ਧੋਜਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤਾਰਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲਾ ਕਿਰਪਾ ਦਿਸ਼ਟ ਸੰਜਾਇ ਨਿਹਾਲ ਹੋ ਤਾਕੇ ਤਾਰ ਤਿਨਕ ਮੋਹਰ ਹੋ ਰਿਧ ਸਿਧ ਕਰਮੋ ਸਭ ਹੋਏ ਦਿਸ਼ਟ ਸ਼ਾਸ ਫੈਸ ਕਹਿਣ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਤੋਕ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪਾ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਤੋਕ ਤੇ ਲਿਓ ਬਚਾਈ ਖੜ ਕੇ ਤੁਮੈ ਸ਼ਰਨ ਤਿਹਾਰੀ ਆਪਾ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਤੋਕ ਤੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵ ਹਰੀ ਗੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੁਮ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸਵਾਮੀ ਸੋ ਕੇ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ ਜਿਸਦੇ ਹੇ ਸੋ ਭਾਵ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰਸ਼ਾਂਤ ਸੁਖਮਣਿਆ ਵਸਿਆ ਜਨੀਚਾ ਸਭ ਪੁਜਾਈਆਂ ਸਤਾ ਕੁਰਬਾਨ ਕਿਤਾ ਗੁਰ ਬਿਠੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਆਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਹੋ ਸਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰਨ ਦਵਾਜੇ ਸਾਚੀ ਲਿਵਾ ਬਿੰਦੇ ਹਨਮਾਣੀ ਦੇਹ ਹਨਮਾਣੀ ਲਿਵਾ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾ ਸਿਮਰਤ ਕੋਈ ਨਾ ਕਿਰਪਾ ਕਰ ਬਨਵਾਰੀਆ ਸੁਨੋ ਹੁਰ ਥਾਉ ਨਾ ਇਹ ਸ਼ਬਦ ਲਾਭ ਸਵਾਰੀਆ ਕਹਿ ਨਾਨਕ ਲਿਵਾ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਸਭ ਕੋ ਕਿਹਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਾ ਕਰ ਕਿਰਪਾ ਕਿਲਿਵ ਕੱਟੇ ਗਿਆਨ ਅੰਜਨ ਸਾਰੇ ਅੰਦਰੋ ਜਿਨ ਕੰਮ ਹੋ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਦੇਹ ਸੋਈ ਜਨ ਪਾਵੈ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਅਖਬਰ ਭੁੱਲੇ ਪਿਰੇ ਦਹਿ ਦਿਸਕ ਨਾਮ ਲਾਭ ਸਵਾਇਆ ਗੁਰਪ੍ਰਸਾਦ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰੇ ਹੋ ਕਥਕੀ ਕਰੇ ਕਹਾਣੀ ਕਰੇ ਕਹਾਣੀ ਕਤ ਕਰੇ ਕਿਤ ਦੁਆਰੇ ਪਾਏ ਤਨ ਮਨ ਧਨ ਸਭ ਸਭ ਗੁਰ ਕੋ ਕਮਨਿਆ ਪਾਏ ਹੋ ਕਮਨਿਆ ਗੁਰੂ ਕਰਾ ਕਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਕਤ ਖਾਣੀ ਮਨ ਚੰਚਲਾ ਚਤੁਰਾਈ ਕਿਣੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਏ ਮੋਹਣੀ ਜਨੇਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸਾ ਬਿਠੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਣੇ ਨਾ ਪਾਇਆ ਇਹ ਮਨ ਪਿਆਰਾ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਥ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੁਲੇ ਨਾ ਖਿੱਚੇ ਜਿਤ ਅੰਤ ਪੱਛੋ ਤਾਈ ਸਤਿਗੁਰੂ ਕਾ ਆਪਦੇ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਜਦੋਂ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਿਨ ਸਭ ਖੇਲ ਰੱਖਿਆ ਕੋ ਆਖ ਵਖਾਣੇ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਣ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ ਜੀ ਜਿਨ ਸਭ ਤੂੰ ਪਾਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਟਾ ਤਿੰਨ ਮਰੇ ਗੁਰੂ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕਿਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿਕੀਏਤ ਮਾਰਗ ਜਾਣਾ ਗੁਰਪ੍ਰਸਾਦ ਜਿਨੀ ਆਪ ਜਹਰ ਵਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾ ਇਹ
ਤੇ ਵਿਚਲੇ ਸੁਆਮੀ ਹੋਰ ਕਿਆ ਜਨ ਗੁਣ ਤੇਰੇ, ਜੇ ਤੂੰ ਚਲਾਏ ਹੇ ਤਿਵਹਿ ਚਲੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨਾਮ ਲਾਏ ਹੇ।

ਅਜੇ ਸਹਸਾ ਨਾ ਜਾਇਨ ਹੈ ਜਾਇ ਸਹਸਾ ਕਿਤਾ ਸੰਜਮ ਰਹੇ ਕਰਮ ਕੁਮਾਰ ਸਹਸੇ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਇ ਮਨ ਧੋ ਸ਼ਬਦ ਲਾਗੂ ਹਰਿ ਸੁਰ ਹੋ ਹੁਚਤ ਲਾਏ ਕਹਿ ਨਾਨਕ ਗੁਰਪ੍ਰਸਾਦਿ ਸਹਿਜ ਉਪਜੇ ਸਹਸਾ ਵਿਜੈ ਜੀ ਉਹ ਮਹਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਹ ਤਮਹਿ ਤਿਨੀ ਜਨਮ ਜੂਏ ਹਾਰ ਹੈ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੁ ਸਾਇਆ ਵਿਦਾ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੀਵ ਬਤਾਲਿਆ ਕਹਿ ਨਾਨਕ ਜੇਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੇ ਪਹੁੰਚਾ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਚਤਾ ਰਹੇ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਅੰਤਰਾਤਮਾ ਸਮਾਲਿਆ ਆਪ ਛੜ ਸਦਾ ਰਹੇ ਪਰ ਨੈ ਗੁਰਬਿਨ ਅਵਰ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋਸ ਹੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਵਿਮੁਖ ਹੋਏ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬੇਬੇ ਕਿਆ ਜਾਏ ਨੇ ਇੱਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਓ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਅਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ ਹਰ ਹਰ ਨਿਤ ਕਰੇ ਰਚਨਾ ਕਹਿ ਕਚੁਣ ਜਾਣੀ ਚਿੱਤ ਜਿਨ ਕਹਿ ਲੈ ਮੈਂ ਬੋਲਣ ਭੈਰ ਬਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀ ਰਜਤ ਚੜਾਓ ਗੁਰ ਕਾ ਸ਼ਬਦ ਰਤਨ ਹੀ ਰਜਤ ਚੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇ ਭਾਉ ਆਪੇ ਹੀ ਰਤਨ ਆਪੇ ਜਿਸਨੂੰ ਦੇਹ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀ ਰਜਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਕਰਤਾ ਹੁਕਮ ਕਰਤਾ ਆਪ ਵੇਖੇ ਗੁਰਮੁਖ ਸਹਿ ਬੁਝਾਏ ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨੁ ਸਹਿ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਵਲ ਬੁਝਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪਨਪਾ ਵਿਚਾਰ ਦੇ ਤਿੱਤਾ ਸਾਰਨ ਜਾਣੀ ਤਿੱਤਾ ਸਾਰਨ ਜਾਣੀ ਗੁਰੂ ਬੱਜ ਹੋ ਤਿੱਤਾ ਸਾਰਨ ਜਾਣੀ ਤਹੀ ਗੁਣ ਸੰਸਾਰ ਭਰਮ ਸੁਤੈ ਸੁਤੈ ਰਿਆਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾ ਗਏ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰਲਿਬ ਲਾਗੇ ਜਾਗਦ ਰਹਿਣ ਵਿਹਾਣੀ ਮਾਤਾ ਕਿਉਂ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਏ ਵਡਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁੱਛ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਾਪੇ ਰਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨੋ ਵਿਸਾਰੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਹੇ ਜਾ ਤਿਸ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਪੁੱਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਈ ਬੁਲਾਗੀ ਜਿਨ ਵਿੱਚ ਮਾਇਆ ਪਾਇਆ ਹਰਾਬ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸਾ ਵਿਟ ਹੋ ਰਹੇ ਲੋਕ ਵੀ ਲੜਾਇਆ ਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਆ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਹਰਾਬ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਲਾ ਰਾਸ ਮੇਰੀ ਮਨ ਮਨ ਜਾਲਾ ਸਤਿਗੁਰ ਰਾਸ ਜਾਣੀ ਹਰ ਹਰ ਨਿਤ ਜਪੇ ਜੀਉ ਲਾਹ ਖਟਿਓ ਦਿਹਾੜੀ ਹੋ ਧਨ ਤਿੰਨਾ ਮਿਲਿਆ ਜਿਨ ਹਰ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਨਜ਼ਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿਚ ਹਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤਿਸ਼ਨਾ ਲੱਗ ਗਏ ਆਏ ਇਹੋ ਹਰ ਰਸ ਕਰਮੀ ਪਏ ਸਤਿਗੁਰੂ ਮਿਲੇ ਜਸਾਏ ਕਹਿ ਨਾਨਕ ਹੋਰ ਅਨਰਸ ਅਭੀ ਵਿਸਰੇ ਜਾ ਹਰ ਵਸੈ ਮਨ ਆਏ ਸ੍ਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾਮ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖਣਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿੜ ਜਾਪੇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕੋਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਸ੍ਰੀ ਰਾਮ ਮੇਰਿਆ ਜਗ ਮਹਿ ਆਇ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉ ਚਿਤਲਾਇਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਰਖ ਧਰੀ ਹਰ ਬਿਨ ਨਵਰਨਾ ਦੇਖੋ ਕੋਈ ਹਰ ਬਿਨ ਨਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹਰ ਰੂਪ ਨਦਰੀ ਆ ਗੁਰਪ੍ਰਸਾਦੀ ਪੂਜਿਆ ਜਾਵੇ ਕਾ ਹਰ ਕਹਿ ਹਰ ਬਿਨ ਨਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਤੁਸੀਂ ਸਤਿਗੁਰ ਮਿਲਿਆ ਦੇ ਉਪਦਿਸ਼ਟ ਹੋਈ ਇਹ ਸਰਨ ਹੋ ਮੇਰੇ ਹੋ ਸੱਚ ਹੈ ਸੁਣਨਾ ਨੋ ਉਠਾਏ ਸੱਚ ਹੈ ਸੁਣਨਾ ਨੋ ਉਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਰ ਸੁਣਾ ਰਸਮਾਣੀ
ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਨੋਹੋ ਪਵਿੱਤਰ ਹੋਵੈ।

ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦੱਸਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵ ਨੇ ਇੱਕ ਨਾ ਦੱਸਾ ਦੁਆਰ ਦਿਖਾਇਆ ਤੇ ਅਨੇਕ ਰੂਪ ਨਾਉ ਨਵ ਨਿਧ ਸਿਧਾਂਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੈ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵ ਹੈ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ

ਜਿਤਾਵੇ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰ ਛਿਆ ਰਿਆਜ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ, ਨਿਤਾਣੀਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੀ ਕਿਰਪਾ ਦਿਆਲਤਾ ਸਦਕਾਮ, ਅੰਮ੍ਰਿਤ ਵੇਲ ਦੇ ਦੀਵਾਨ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਰਬਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀ ਪੰਜਾਂ ਬਾਣੀ ਦਾ ਨਿਤਨੇਮ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਪਾਵਨ ਬਾਣੀ ਦਾ ਪਾਠ ਕੀਰਤਨ ਨਿਤਨੇਮ ਕਰਦੇ ਹਾਂ। ਬੇਅੰਤ ਭੁੱਲਾ ਗੋ ਵਾਸਤੇ ਸੋਝੀ ਸਮਤ ਪ੍ਰਦਾਨ ਕਰਨੀ, ਦਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸਮੁੱਚੀਆਂ ਸੰਗਤਾਂ ਦੇ ਕਾਰਜ ਰਾਸ ਕਰਨੇ, ਅੰਮ੍ਰਿਤ ਵੇਲੇ ਦੀਵਾਨ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਿਰਕੇ ਹਾਜ਼ਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਜਪੇ, ਕਿਰਪਾ ਕਰੋ ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚੈ ਹੈ, ਰਾਜ ਕਰੇਗਾ ਖਾਲਸਾ ਕੀ, ਖੁਆਰ ਹੋਏ ਸਭ ਮਿਲਾਂਗੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਦੀਦਨੇ ਦੀਦਾਰ ਸਾਹਿਬ, ਕੁਛ ਨਹੀਂ ਇਸ ਕਾ ਮੋਲ। ਪਾਕ ਪਰਵਦਗਾਰ ਤੂੰ ਖੁਦ ਖਸਮ

जिन हर हृदय नाम न बसियो तिन मात की जय हर भंजा।

ਸਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ